ਸਤ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸ ਐਮ ਭਾਈ ਸਾਹਿਬ ਸਾਈ

ਦੇਖਦੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਲੋਕਾਂ ਨੇ ਭੂਤਨਾ ਬੇਤਾਲਾ ਬੇਦੀਆਂ ਨੇ ਵੀ ਕਿਹਾ ਤੇ ਸੰਸਾਰ ਦੇ ਯੋਗੀਆਂ ਨੇ ਸਿੱਧਾਂ ਨੇ ਪੰਡਤਾਂ ਨੇ ਮੌਲਵੀਆਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਔਰ ਪੱਥਰਾਂ ਦੀ ਵੀ ਵਾਰ ਸਤਿਗੁਰ ਸੱਚੇ ਪਾਤਸ਼ਾਹ ਤੇ ਹੋਈ ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਉਲਾਂਭਾ ਕੋਈ ਨਾ ਦਿੱਤਾ ਜਿੱਥੇ ਵੀ ਪੱਥਰ ਵੱਜੇ ਜਿੱਥੇ ਵੀ ਸਤਿਗੁਰਾਂ ਨੂੰ ਭੂਤਨਾ ਬੇਤਾਲਾ ਕਿਹਾ ਉੱਥੇ ਆਪ ਜੀ ਨੇ ਪਰਮਾਤਮਾ ਦੇ ਰਾਗ ਨੂੰ ਛੇੜ ਕੇ ਤੇ ਨਿਰੰਕਾਰ ਦੀ ਬਾਣੀ ਨੂੰ ਗਾਇਨ ਕੀਤਾ ਔਰ ਕੀਰਤਨ ਦੀਆਂ ਉਹ ਧੁਨਾਂ ਲਾਈਆਂ। ਕੀਰਤਨ ਅੱਖਰ ਕੇਵਲ ਸਿੱਖ ਜਗਤ ਦੇ ਵਿੱਚ ਹੋਂਦ ਵਿੱਚ ਆਇਆ, ਇਹਦੋਂ ਪਹਿਲਾਂ ਨਹੀਂ ਸੀ। ਦੂਜੇ ਧਰਮ ਹਿੰਦੂ ਧਰਮ ਵਿੱਚ ਕੇਵਲ ਭਜਨ ਹੈ, ਇਸਲਾਮ ਦੇ ਅੰਦਰ ਕੀਰਤਨ ਦਾ ਨਾਮ ਕੋਈ ਨਹੀਂ ਹੈ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ ਤੇ ਬਾਣੀ ਨੂੰ ਕੀਰਤਨ ਦੁਆਰਾ, ਕੀਰਤਨ ਦਾ ਮਤਲਬ ਕੀ ਰਤਨ, ਜਿਸ ਦੇ ਸਾਹਮਣੇ ਕੋਈ ਰਤਨ ਜਿਹੜੇ ਹਨ ਕੀਮਤ ਨਹੀਂ ਰੱਖਦੇ। ਕੀਰਤਨ ਉਹ ਹੈ ਜਿਹੜਾ ਕੀਰ ਕਹਿੰਦੇ ਨੇ ਕੀਲ, ਕੀਲ ਤਨ, ਜਿਹੜਾ ਤਨ ਨੂੰ ਕੀਲ ਲਵੇ। ਜਿੱਥੇ ਕੀਰਤਨ ਹੋਵੇ ਤਨ ਤੇ ਮਨ ਕੀਲੇ ਜਾਂਦੇ ਹਨ। ਕੀਰਤਨ ਦਾ ਮਤਲਬ ਹੈ ਤਨ ਨੂੰ ਕੀਲਣ ਵਾਲਾ, ਕੀਰਤਨ ਦਾ ਮਤਲਬ ਹੈ ਜਿਹਦੇ ਸਾਹਮਣੇ ਰਤਨ ਅਮੋਲਕ ਜਿਹੜੇ ਨੇ ਇਹ ਕੀ ਕੀਮਤ ਰੱਖਦੇ ਨੇ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਰਤਨ ਦੀਆਂ ਧੁਨਾਂ ਨਿਰੰਕਾਰ ਪਰਮਾਤਮਾ ਅਕਾਲ ਪੁਰਖ ਦੇ ਰਾਗ ਦੇ ਵਿੱਚ ਪਲੋ ਕੇ, ਰਾਗ ਵੀ ਰੱਬੀ ਹੈ ਤੇ ਕੀਰਤਨ ਵੀ ਬਾਣੀ ਵੀ ਰੱਬੀ ਸੀ, ਦੋਨਾਂ ਦਾ ਸੁਮੇਲ ਕਰਕੇ ਭਾਈ ਮਰਦਾਨਾ ਸਾਹਿਬ ਨੂੰ ਨਾਲ ਲੈ ਕੇ ਜਗਤ ਦੀ ਫੇਰੀ ਪਾਤਸ਼ਾਹ ਨੇ ਸ਼ਰਵਣ ਕੀਤਾ। ਆਪ ਜੀ ਨੇ ਸ਼ਬਦ ਚੜ੍ਹਿਆ ਸੋਧਨ ਧਰਤਿ ਲਕਾਈ, ਭਾਈ ਸਾਹਿਬ ਗਾ ਰਹੇ ਸਨ। ਬਹੁਤ ਬਹੁਤ ਧੰਨਵਾਦ ਦੋਨਾਂ ਜਥਿਆਂ ਦਾ, ਭਾਈ ਅਨੰਤਵੀਰ ਸਿੰਘ ਜੀ, ਭਾਈ ਆਤਮਜੋਤ ਸਿੰਘ ਜੀ। ਸਤਿਗੁਰੂ ਮੇਰਾ ਕਰਨ ਆਏ ਹਨ ਆਪ ਜੀ ਦੇ ਸਾਹਮਣੇ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਪਿਆਰੇ ਕੀਰਤਨੀਏ। ਔਰ ਕੀਰਤਨ ਦਰਬਾਰ, ਦਰਬਾਰ ਨਾਲ ਕਿਉਂ ਜੁੜਿਆ? ਮਹਾਰਾਜਾ ਰਣਜੀਤ ਸਿੰਘ, ਭਾਈ ਸਾਹਿਬ ਭਾਈ ਮਨੀ ਸਿੰਘ ਨੇ ਜਦੋਂ ਕੀਰਤਨ ਦੀਆਂ ਮਰਿਆਦਾ ਬੰਨੀਆਂ ਨਾ ਆ ਕੇ ਹਰਿਮੰਦਰ ਸਾਹਿਬ ਦੇ ਅੰਦਰ ਛੋਟੀਆਂ ਛੋਟੀਆਂ ਗੱਲਾਂ ਨੋਟ ਕਰਿਆ ਰੱਖਿਆ ਕਰੋ ਕਿ ਭਾਈ ਮਨੀ ਸਿੰਘ ਨੇ ਚੌਂਕੀਆਂ ਬਣਾਈਆਂ, ਜਿਹਨੇ ਦੀ ਅਰਦਾਸ ਆਉਂਦੀ ਨਾ ਰੋਜ਼ਾਨਾ, ਚੌਂਕੀਆਂ ਝੰਡੇ ਬੁੰਗੇ ਜੁਗੋ ਯੁਗ ਅਟਲ। ਚੌਂਕੀਆਂ ਕੁਕੜਾ ਪ੍ਰਸ਼ਾਦ ਰੱਖਣ ਵਾਲੀਆਂ ਲੱਕੜ ਦੀਆਂ ਨਹੀਂ ਸਨ, ਇਹ ਕੀਰਤਨ ਦੀਆਂ ਚੌਂਕੀਆਂ ਸਨ ਜਿਹੜੀਆਂ ਭਾਈ ਮਨੀ ਸਿੰਘ ਨੇ ਆਸਾ ਦੀ ਵਾਰ, ਚਰਨ ਕਮਲ ਕੀ, ਬਿਲਾਵਲ ਕੀ, ਆਨੰਦ ਕੀ, ਇਹ ਜਿਹੜੀਆਂ ਸੋਧਰ ਦੀਆਂ ਚੌਂਕੀਆਂ ਔਰ ਸੋਹਿਲਾ ਸਾਹਿਬ ਜੀ ਦੀ ਕਾਨੜਾ ਦੀ ਚੌਂਕੀ, ਭਾਈ ਮਨੀ ਸਿੰਘ ਨੇ 6 ਚੌਂਕੀਆਂ ਬਣਾਈਆਂ, 6 ਪੱਤੀਆਂ ਬਣਾਈਆਂ, ਉਸ ਕੀਰਤਨ ਨੂੰ ਪਰੋਇਆ। ਤਾਂ ਕੀਰਤਨ ਦਰਬਾਰ ਜਦੋਂ ਆਰੰਭ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ, ਕਹਿੰਦੇ ਕਿੱਥੇ ਚੱਲੇ? ਕਹਿੰਦੇ ਦਰਬਾਰ 'ਚ ਚੱਲੇ। ਕੀ? ਕਹਿੰਦੇ ਇੱਥੇ ਕੀਰਤਨ ਸੁਣਨ ਜਾਣਾ। ਲੋਕਾਂ ਦਾ ਦਰਬਾਰ ਜਿਹੜਾ ਸੀ, ਫਲਾਣੇ ਦਾ ਦਰਬਾਰ ਹੈ, ਫਲਾਣੇ ਦਾ ਦਰਬਾਰ ਹੈ, ਉੱਥੇ ਦਰਬਾਰ ਵਿੱਚ ਕੇਵਲ ਤੇ ਕੇਵਲ ਮਨੁੱਖੀ ਸਰੀਰ ਦੀ ਸਿਫਤ ਆਉਂਦੀ ਸੀ। ਇਹ ਦਰਬਾਰ ਸਾਹਿਬ ਦੇ ਨਾਲ ਕੀਰਤਨ ਜੁੜਿਆ। ਕੀਰਤਨ ਕਿੱਥੋਂ ਉੱਠ ਰਿਹਾ, ਧੁਨ ਕਿੱਥੋਂ ਉੱਠ ਰਹੀ ਹੈ? ਕਹਿੰਦੇ ਦਰਬਾਰ ਸਾਹਿਬ 'ਚੋਂ। ਇਹ ਫਿਰ ਹੋਂਦ ਵਿੱਚ ਆਇਆ ਕੀਰਤਨ ਦਰਬਾਰ, ਤੇ ਫਿਰ ਇਹ ਕੀਰਤਨ ਹਰ ਇੱਕ ਘਰ ਦੇ ਅੰਦਰ, ਹਰ ਗੁਰਦੁਆਰਾ ਸਾਹਿਬ ਦੇ ਅੰਦਰ ਹੋਣ ਲੱਗਾ। ਇਸ ਦੀ ਹੋਂਦ ਫਿਰ ਪ੍ਰਗਟ ਹੋਈ ਕੀਰਤਨ ਦਰਬਾਰ। ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਸ ਦਰੋਂ, ਜਿਸ ਦਰ ਨੂੰ ਆਪਾਂ ਲੋਚਦੇ ਹਾਂ, ਪਹੁੰਚੇ ਹਨ ਕੀਰਤਨ ਦੀਆਂ ਪਿਆਰੀਆਂ ਧੁਨਾਂ ਲੈ ਕੇ, ਬਖਸ਼ਿਸ਼ ਲੈ ਕੇ ਗੁਰੂ ਰਾਮਦਾਸ ਜੀ ਦੀ। ਆਓ ਭਿੱਜੀਏ ਸਤਿਗੁਰੂ ਜੀ ਦੇ ਉਹ ਅੰਮ੍ਰਿਤ ਸਰੋਵਰ ਵਿੱਚ, ਅੰਮ੍ਰਿਤ ਬਾਣੀ ਅੰਦਰ ਆਨੰਦ ਲਈ।

ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ

ਬਹੁਤ ਭੁੱਖੈ ਖਾਈ ਚਲੀਐ ਦੁੱਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਇ ਰਹਾਉ।

से भगत भले जन नानक जी, जो पावह मेरे हर भगवंता।

ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋ ਕਿਰਪਾ ਕਰਹੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ।

ਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੂ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਗੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੁ ਸੰਤਹੁ ਸ਼ਬਦ ਧਰਹੁ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਣਦ ਸੁਣਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ।

सत्संगत जी बोलो जी। वाहेगुरु वाहेगुरु। एक ओंकार श्री वाहेगुरु जी की फतेह। श्री भगवती जी सहाय वार्षिवरी पाचे दसवीं प्रथम गति से मरकाय गुरु नानक लहित्य आए फिर अंकित कोरते अमरदास रामदास से भसाए अर्जुन हर गोविंद सिमरो श्री हर आए श्री हर कृष्ण त्याग सब दुख जाए तेग बहादुर सिमर कार नौ निधि आवाता है सब ताई हुए सहाय दसवें पातशाह गुरु गोबिंद सिंह जी महाराज साहब ताई हुए सहाय दसा पाची ने पुत्र आत्मक स्वरूप साहब श्री गुरु ग्रंथ साहब ने पार दर दत्ते अंतर के घर से बोलो जी। वाहे गुरु ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਡੀਆਂ ਜਪੀਆਂ ਜਪੀਆਂ ਜਿਹੜਾ ਨਾਮ ਜਪਿਆ ਵੰਡ ਜਪਿਆ ਦੇ ਚਲਾਈ ਤੇ ਵਾਹੀ ਦੇ ਕੇ ਨਿੜ ਕੀਤਾ ਤੇ ਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਤੇ ਅੰਦਰ ਕੀ ਬੋਲੋ ਜੀ। ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਕੜੀਆਂ ਤੇ ਚੜੇ ਆ ਰਹੇ ਨਾ ਚਲਾਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਦੇ ਕੇਸਾਂ ਸਵਾਸਾਂ ਸਿੰਘ ਨਿਭਾਇਆ ਤੇ ਨਾ ਨੀ ਕਮਾਏ ਜਾ ਤੇ ਅੰਦਰ ਕੀ ਬੋਲੋ ਜੀ। ਵਾਹਿਗੁਰੂ ਪੰਜਾਂ ਤਾਂ ਗੁਰਦੁਆਰ ਦਾ ਧਿਆਨ ਦਰਗੇ ਬੋਲੋ ਜੀ। ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਕੀਰਤਾ ਵੈ ਜਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤੁਹਾਨੂੰ ਚਰਿਆ ਦੇਖ ਤੇ ਕਿ ਫਤਿਹ ਬਿਰਧ ਕੀ ਪੈਸ ਪੰਦਗੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਰਬਾਲੇ ਬੋਲੋ ਜੀ। ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਦੂਜੀ ਮਤ ਪਦ ਕੇ ਰਾਖੇ ਆਪ ਵਾਹਿਗੁਰੂ ਗੁਰੂ ਕੀ ਬਨਵਾਜ ਪੰਦੇ ਸਦਾ ਸਹਾਇ ਦਿੱਤਾ ਜੀ ਗੁਰਦੁਆਰਾ ਨਨਕਾਣ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਦਾ ਜਿਨ੍ਹਾਂ ਤੋਂ ਆਪਣੇ ਪੰਥ ਨੂੰ ਛੋੜਿਆ ਗਿਆ ਕਰਸ਼ਨ ਦਾਰ ਸੇਵਾ ਸਮਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਉਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਨੂੰ ਦਤਾਰ ਜੀਓ ਦੋਏ ਕਰਜੇ ਓਟ ਕਰੋ ਅਰਦਾਸ ਤੁਧ ਭਾਵੇ ਤਾਣੇ ਰਾਸ। ਹੇ ਗਰੀਬ ਨਵਾਜ ਜੀ ਆਪ ਜੀ ਦੇ ਚੰਨ ਕਾਮਨਾ ਅਰਦਾਸ ਦਿੱਤਾ ਨੇ ਆਪ ਬਖਸ਼ ਕੀਤੀ ਹੈ ਅੱਜ ਜਾਣਾ ਪਿੱਤਰ ਗੁਰਬਾਣੀ ਸੁਖਮਣੀ ਸਾਹਿਬ ਨੂੰ ਸੰਬੂਨ ਪਾਠ ਦਿੱਤਾ ਹੈ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚੰਨਾ ਸ਼ੋਰਦਾਰ ਰਹਿ ਰਾਤ ਸਾਧ ਪਾਠ ਕੀਤੇ ਨੇ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚਖੰਡ ਪੁਰਾਣ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨਿਸ਼ਾਨੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਟਾਣੇ ਮਨਬੁੱਧੀ ਬਖਸ਼ਿਸ਼ ਕਰੋ ਕਿ ਮਹਾਰਾਜ ਇਸ ਖੁਸ਼ੀ ਵਿੱਚ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕੜਾਬ ਸ਼ਾਹਜੇ ਦੇ ਅੱਗੇ ਤਿਆਰ ਕਰੇ ਹਾਜ਼ਰ ਦਤਾਰ ਆਪ ਜੀ ਭੋਗ ਲਓ ਸ਼ਹੀਦ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਪ੍ਰਦੇਹ ਰੱਖਿਆ ਬਖਸ਼ਿਸ਼ ਕਰੋ ਜੀ ਹੇ ਗੀਵਨਵਾਜ ਆਪ ਜੀ ਬਖਸ਼ੀਆਂ ਦਾਤਾਂ ਜੋ ਲੰਗਰਾਂ ਚੁੱਟ ਸਵਾਰੀਆਂ ਪ੍ਰਵਾਨ ਕਰੋ ਆਪਦੇ ਚਰਨਾਂ ਸੇਵਾ ਕਰਦੇ ਸਾਰੇ ਟੈਲੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀਕਾਰ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ੀ ਪਾਲਦਾ ਕਰੋ ਗਰੀਬ ਨਵਾਜ ਜੀ ਅੰਮ੍ਰਿਤ ਵੇੜੇ ਤੋਂ ਲੈ ਕੇ ਦਾਤੇ ਆਈਆਂ ਸਾਫ਼ ਸੰਗਤਾਂ ਜਾਲ ਜੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਾ ਦਰ ਤੇ ਤਿਰ ਫਿਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਕਿਰਪਾ ਕਰੋ ਗੁਰੂ ਗਰੀਬ ਨਵਾਜ ਬਖਸ਼ਿਸ਼ ਕਰੋ ਖਾਸ ਸੰਬੰਧ ਨੂੰ ਸੇਵ ਕੌਮ ਨੂੰ ਏਕ ਦਾ ਸਵਾਗ ਪਿਆਰ ਦੀ ਬਖਸ਼ਿਸ਼ ਕਰਕੇ ਸੱਚ ਨੂੰ ਅੱਧ ਬਖਸ਼ੋ ਚਾਨਣ ਨਾ ਜੋੜੋ ਗੁਰਬਾਨ ਦਾ ਪਿਆਰ ਬਖਸ਼ ਕਰਨ ਦਾ ਤਾਰ ਹਰ ਮੈਦਾਨ ਜਵਾਨ ਫਤਿਹ ਬਖਸ਼ਿਆ ਦੀ ਬਾਜਦਾ ਕਰੋ ਜੀ ਗੁਰੂ ਗਰੀਬ ਨਵਾਜ ਦੂਰ ਦਰਾਜ ਕਰਨ ਬੈਠੀਆਂ ਲਾਈਵ ਕਰਦਾ ਕਿਤੇ ਸ਼ਰਮ ਕਰੀਆਂ ਸਾਰੀ ਸੰਗਤਾਂ ਦੀ ਹਾਲ ਜੀ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਾ ਗਰੀਬ ਨਵਾਜ ਆਪਣੇ ਉਦੋਂ ਬਖਸ਼ੇ ਨੇ ਸੰਗਤਾਂ ਨੂੰ ਉਦੋਂ ਬਖਸ਼ੇ ਸੰਗਤਾਂ ਆਪਣੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਹਦ ਮੈਂ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘਾਂ ਉਤਾਰ ਸੰਗਤਾਂ ਮਾਇਆ ਪੇਟਾਕਾਰੀ ਚਰਨਾਂ ਪ੍ਰਵਾਨ ਕਰੋ ਬਖਸ਼ਾਸ ਦੀਆਂ ਕਮਾਈਆਂ ਸਬਰ ਕਰੋ ਘਰ ਜੋ ਵੱਧ ਵਕਤ ਤਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਰਮਾਤਾ ਪੂਰੀਆਂ ਕਰੋ ਜੀ ਤਾਰ ਮਿਹਰਾਂ ਨਾਲ ਕਰਿਆਓ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਤਾਰ ਪਿੱਤਰ ਕੋ ਨਾਮ ਬਖਸ਼ ਕਰਕੇ ਪ੍ਰਵਾਨ ਅੱਜ ਸ਼ਾਮ ਦੇ ਕੱਥਾ ਗੀਤ ਰਮਤਾ ਵਾਸੀ ਆਗਾ ਬਖਸ਼ੋ ਰਹਿੰਦੇ ਘਰ ਸਵਾਰ ਕੇ ਚਰਨਾਂ ਤੁਰਾਂ ਦੀ ਬਣਾਓ ਸ਼ਹੀ ਪਿਆਰੇ ਮੇਰੋ ਜਿਹੜੇ ਬਣਾਓ ਤਾਂ ਨਾਮ ਜਿਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਭਈ ਅਕਾਲ ਕੇ ਤਰੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਝ ਹੈ ਗੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਈ।
ख्वार हुए सा मिलेंगे बजे शरण जो वाहे गुरु नाम जहाज है चढ़े से उतरे पा जो शरदा कर सेवंदे गुरु पारे उतारन हा खंडा जाके हाथ में कलगी सो है

ਸੁਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੀ।

0: ਤਿਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਮੇਰੇ ਕੰਤ ਨ ਭਾਵੈ ਚੋਲੜਾ ਪਿਆਰੇ ਕਿਉਂ ਧਨ ਸੇਜੈ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਿਕਾਰਯੋਗ ਸਤਸੰਗ ਜੀ
2: ਮਹਾਰਾਜ ਜੀ ਬਖਸ਼ਿਸ਼ ਹੋਈ ਹੈ ਆਪ ਸੰਗਤਾਂ ਨੇ ਮਾਰ ਨਿੱਘੀ ਵਿੱਚ ਬੈਠ ਕੇ ਪੁੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਠ ਸਾਨੂੰ ਕੀਤੇ ਨੇ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਸਾਥੀ ਆਪ ਨੇ ਸੋਧਾ ਰਾਜ ਸਾਹਿਬ ਦੇ ਪਾਠ ਸਾਨੂੰ ਕੀਤੇ ਹਨ ਅਰਦਾਸ ਸਾਜੇ ਭਰੀਆਂ ਨੇ ਮਾਰੇ ਬਖਸ਼ੇ ਪਿੱਤਰ ਰਾਮੇਸ਼ਰ ਨੂੰ ਕੀਤੇ ਹਨ ਸਾਧ ਸੰਗਤ ਅੱਜ ਪਾਤਸ਼ਾਹ ਗੁਰੂ ਸਾਹਿਬਾਂ ਨੇ ਆਪ ਗੁਰੂ ਘਾਤ ਨੂੰ ਬਖਸ਼ਿਸ਼ ਕੀਤਾ ਹੈ ਔਰ ਸਾਥੀ ਚੰਬਲ ਜੀ ਆਰੰਭ ਹੋ ਰਹੇ ਨੇ ਇਹ ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਸਤਨਾਮ ਦਾ ਜੱਥਾ ਉਸਦੇ ਬਾਅਦ ਕਥਾ ਹੋਏਗੀ ਅਤੇ 7:30 ਤੋਂ ਲੈ ਕੇ 8:30 ਤੱਕ ਕੀਰਤਨ ਕਰਨਗੇ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਸਤਸੰਗ ਜੀ ਆਪ ਸੰਗਤਾਂ ਨੂੰ ਦੁਬਾਰਾ ਬੇਨਤੀ ਹੈ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਸਾਡੇ ਪਹੁੰਚੇ ਨੇ ਜਿਨ੍ਹਾਂ ਨੇ ਅੱਜ ਕੀਰਤਨ ਕਰਨਾ 7:30 to 8:30 ਔਰ ਕੱਲ੍ਹ ਨੂੰ ਵੀ ਇਸ ਟਾਈਮ 'ਤੇ ਕਰਨਗੇ ਸੋ ਸਤਸੰਗ ਜੀ ਇਸ ਸਮੇਂ ਜ਼ਰੂਰ ਹਰ ਰੋਜ਼ ਪਹੁੰਚ ਗਏ ਇਸ ਸਮੇਂ ਦਾ ਲਾਭ ਉਠਾਉਣ ਦਾ ਯਤਨ ਕਰੋ ਸੋ ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਕਰਸਖੀਆਂ ਚੱਲ ਰਹੀਆਂ ਗੁਰੂ ਘਰ ਨਾਰਥ ਹਾਲ ਸਾਊਥ ਹਾਲ ਦੀ ਜੋ ਡੋਰ ਸਟੋਰੀ ਬਣਨੇ ਨੇ ਉਹਨਾਂ ਵਾਸਤੇ ਬੇਅੰਤ ਮਾਇਆ ਲੱਗ ਰਹੀ ਹੈ ਸਤ ਸਿੰਘ ਜੀ ਬੇਅੰਤ ਪ੍ਰੋਗਰਾਮ ਵੱਲੋਂ ਆਪਣਾ ਦਸਵੰਤ ਸਫ਼ਰ ਕਰਦੇ ਹਾਂ ਬੇਅੰਤ ਮਾਇਆ ਗੁਰਚਰਨ ਭੇਟਾ ਕੀਤੀ ਹੈ ਸੋ ਬੜਭਾਗਿਆ ਹਨ ਸੋ ਸਤ ਸਿੰਘ ਜੀ ਜਿਨ੍ਹਾਂ ਜਿਨ੍ਹਾਂ ਮਾਈ ਭਾਈ ਨੇ ਅਜੇ ਤੱਕ ਆਪਣਾ ਦਸਵੰਤ ਸਫ਼ਰ ਨਹੀਂ ਕੀਤਾ ਮਾਇਆ ਭੇਟਾ ਨਹੀਂ ਕੀਤਾ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਕੋਸ਼ਿਸ਼ ਕਰਕੇ ਗੁਰੂ ਘਰ ਆਪਣਾ ਦਸਵੰਤ ਸਫ਼ਰ ਕਰਦੇ ਹੋਇਆ ਮਾਇਆ ਭੇਟਾ ਕਰੋ ਤਾਂ ਕਿ ਇਹ ਜੋ ਪ੍ਰੋਗਰਾਮ ਚੱਲ ਰਿਹਾ ਅਸੀਂ ਸਾਰੇ ਮਿਲ ਕੇ ਛੰਡ ਸਕਦੇ ਨਾਲ ਸਪੂਰਨ ਕਰ ਸਕੀਏ ਸਤ ਸਿੰਘ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਜਿੰਦਰ ਸਿੰਘ ਜੀ 31 ਤੱਕ ਹਰ ਰੋਜ਼ ਕੀਰਤਨ ਕਰਿਆ ਕਰਨਗੇ ਸਤ ਸਿੰਘ ਜੀ 30 ਨੂੰ ਹੈ ਸਪੈਸ਼ਲ ਕੀਰਤਨ ਦਰਬਾਰ ਸ਼ਾਮਾਂ ਦਾ ਰੂੜੀ ਰਾਗੀ ਦਰਬਾਰ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਜੋ ਇੱਥੇ ਕਾਫ਼ੀ ਦੇਰ ਸੇਵਾ ਕਰਕੇ ਗਏ ਨੇ ਸੋ ਉਹਨਾਂ ਦੀ ਮਿੱਠੀ ਯਾਦ ਵਿੱਚ ਸਤ ਸਿੰਘ ਜੀ 30 ਤਰੀਕ ਨੂੰ ਸ਼ਾਮਾਂ ਨੂੰ ਸਪੈਸ਼ਲ ਕੀਰਤਨ ਦਰਬਾਰ ਹੋਣੇ ਨੇ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਦੀ ਯਾਦ ਵਿੱਚ ਸੋ ਆਪ ਸੰਗਤਾਂ ਨੂੰ ਗੁਹਾਰ ਭਰ ਕੇ ਉਹਨਾਂ ਨੂੰ ਸ਼ਰਧਾਂਜਲੀਆਂ ਭੇਟ ਕਰੋ ਸਤ ਸਿੰਘ ਜੀ ਜੂਨ 1 ਤੋਂ ਲੈ ਕੇ 7 ਤੱਕ ਹਰ ਰੋਜ਼ ਜਵਾਨ ਦੇਣਗੇ ਸਤ ਸਿੰਘ ਜੀ ਕਿ ਉਹ ਸਿੱਖ ਸਾਕਾ ਨੀਲਾ ਤਾਰਾ 1984 ਉਸ ਅਟੈਕ ਸਮੇਂ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਰਾਖੀ ਕਰਦੇ ਹੋਇਆਂ ਆਪਣੀਆਂ ਕੁਰਬਾਨੀਆਂ ਦਿੱਤੀਆਂ ਸ਼ਹੀਦੀਆਂ ਪਾਈਆਂ ਉਹਨਾਂ ਦੀ ਯਾਦ ਵਿੱਚ ਸਤ ਸੰਗਤ ਜੀ ਆਪ ਸੰਗਤ ਬੇਨਤੀ ਹੈ ਕਿ ਜੂਨ 1 ਤੋਂ ਲੈ ਕੇ 7 ਤੱਕ ਹਰ ਰੋਜ਼ ਉਹਨਾਂ ਦੀ ਯਾਦ ਵਿੱਚ ਕੀਰਤਨ ਹੋਇਆ ਕਰਨਗੇ ਆਪ ਗੁਰੂ ਮਹਾਰਾਜ ਦੀਆਂ ਪਰਵ ਅਤੇ ਉਹਨਾਂ ਵਿੱਚ ਜਾਂਦੀਆਂ ਭੇਟ ਕਰੀਏ ਸਾਂਝਾਲੀ ਜੂਨ 2 ਹੈ ਜਨਮ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਆਪ ਹਾਜ਼ਰੀਆਂ ਪਰਵ ਸਤ ਸੰਗਤ ਜੀ ਜੂਨ 2 ਨੂੰ ਹੈ ਲਾਸਟ ਡੇਟ ਜੋ ਸਾਡੇ ਪ੍ਰਾਇਮਰੀ ਇਲੈਕਸ਼ਨ ਹੋ ਰਹੀ ਹੈ ਉਹਦਾ ਆਖਰੀ ਦਿਨ ਹਾਂ ਵੋਟਾਂ ਦੀ ਉਹ ਜ਼ਰੂਰ ਇਸ ਨੂੰ ਅਵੇਲ ਕਰੋ ਸਤ ਸੰਗਤ ਜੀ ਜੂਨ 4 ਨੂੰ ਹੈ ਅਟੈਕ ਅਕਾਲ ਤਖਤ ਸਾਹਿਬ ਦਾ 1984 ਵਾਲਾ ਉਸ ਦਿਨ ਸਾਰੀ ਸੰਗਤਾਂ ਜ਼ਰੂਰ ਹਾਜ਼ਰ ਹੋ ਅਤੇ ਉਹ ਜੋ ਭਿਆਨਕ ਸਮੇਂ ਸੀ ਉਸ ਨੂੰ ਯਾਦ ਕਰਦੇ ਹੋਏ ਜਿਨ੍ਹਾਂ ਨੇ ਸ਼ਹਾਦਤ ਦਿੱਤੀਆਂ ਸਾਡੇ ਵਾਸਤੇ ਉਹਨਾਂ ਦੀਆਂ ਆਤਮਾਵਾਂ ਦੀ ਸ਼ਾਂਤੀ ਵਾਸਤੇ ਅਰਦਾਸ ਕਰੀਏ ਅਤੇ ਉਹਨਾਂ ਨੂੰ ਸਾਰੇ ਮਿਲ ਕੇ ਸ਼ਰਧਾਂਜਲੀ ਭੇਟ ਕਰੀਏ ਔਰ ਸਤ ਸੰਗਤ ਜੀ ਭਾਈ ਸਾਹਿਬ ਹੁਣ ਤਿਆਰ ਨੇ ਉਹ ਕਿ ਡਰਾਮ ਕਰਨਗੇ ਸਾਨੂੰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਪਿਆਰੇ ਖਾਲਸਾ ਸਾਹਿਬ ਸੰਗਤ ਜੀਓ, ਆਓ ਪਿਆਰ ਸਾਹਿਬ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਸਤਿਕਾਰ ਯੋਗ ਗਿਆਨੀ ਨਵਨੀਤ ਸਿੰਘ ਜੀ ਹੋਰਾਂ ਪਾਸੋਂ ਸਰਵਣ ਕਰੀਏ ਜੀ। ਰੱਬੀ ਬਾਣੀ ਦੇ ਕੀਰਤਨ ਗਾਇਨ ਕਰਦੇ ਹਾਂ, ਅਨੇਕਾਂ ਹੋਈਆਂ ਭੁੱਲਾਂ ਬਖਸ਼ ਦੇਣੀਆਂ, ਸਾਰੀ ਸੰਗਤ ਪਿਆਰ ਸਾਹਿਬ ਫਤਿਹ ਦੀ ਸਾਂਝ ਪਾਓ।
1: ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ।

ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਹਮ ਅੰਧੁਲੇ ਅੰਧ ਬਿਖੈ ਬਿਖ ਰਾਤੇ ਕਿਉਂ ਚਾਲਹਿ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਨ ਪਾਲੀ ਗੁਰ ਸਿੱਖ ਮੀਤ ਚਲਹੁ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮਾਨਹੁ ਹਰ ਹਰ ਕਥਾ ਨਿਰਾਲੀ ਜੋ ਗੁਰ ਕਹੈ ਸੋਈ ਭਲ ਮਾਨਹੁ ਹਰ ਹਰ ਕਥਾ ਨਿਰਾਲੀ ਸਤਨਾਮ ਵਾਹਿਗੁਰੂ ਸਾਹਿਬ ਜੀਓ ਡਖਣੇ ਮਹੱਲਾ ਪੰਜਵਾਂ ਡਿੱਠੀ ਹੱਬ ਟੰਡੋਲ

सन इंद्र जासी सिमृत शास्त्र वेद चार खट दर्श।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ ਵਡਭਾਗੀ ਹਾਂ ਜੋ ਗੁਰਦੇਵ ਜੀ ਨੇ ਕਿਰਪਾ ਤਰਸ ਕੀਤਾ ਹੈ, ਰਹਿਮਤ ਕੀਤੀ ਹੈ, ਆਪਣੀ ਸੰਗਤ ਦੀ ਦਾਤ, ਆਪਣੀ ਹਜ਼ੂਰੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਪਿਆਰ ਸਹਿਤ ਆਪ ਜੀਆਂ ਨੇ ਅੰਮ੍ਰਿਤ ਬਾਣੀ ਦਾ ਕੀਰਤਨ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਤਿਨ੍ਹਾਂ ਦੇ ਜਥੇ ਪਾਸੋਂ ਸਰਵਨ ਕੀਤਾ ਹੈ। ਆਓ ਸਮਾਂ ਹੋਇਆ ਅੰਮ੍ਰਿਤ ਬਾਣੀ ਦੀ ਕਥਾ ਦਾ, ਜੋ ਮਾਰੂ ਕੀ ਵਾਰ, ਮਾਰੂ ਡੱਖਣੇ ਕੀ ਵਾਰ ਪੰਚਮ ਪਾਤਸ਼ਾਹ ਜੀ ਦੇ ਸ੍ਰੀ ਮੁਖ ਤੋਂ ਉਚਾਰਨ ਕੀਤੀ ਗਈ ਹੈ, ਉਸ ਪਾਵਨ ਪਵਿੱਤਰ ਵਾਰ ਦੀ ਅੱਜ ਆਪ ਜੀਆਂ ਨੇ 18ਵੀਂ ਪੌੜੀ ਅਤੇ ਉਹਦੇ ਨਾਲ ਆਏ 3 ਸਲੋਕਾਂ ਦਾ ਪਾਠ ਸਰਵਨ ਕੀਤਾ ਹੈ। ਗੁਰੂ ਕਿਰਪਾ ਸਦਕਾ ਇਹਨਾਂ ਪਾਵਨ ਸਲੋਕਾਂ ਦੀ ਅਤੇ ਪੌੜੀ ਦੀ ਆਪਾਂ ਵਿਚਾਰ ਕਰਨੀ ਹੈ। ਪ੍ਰਕਰਨ ਪਿਛਲਾ ਹੀ ਚੱਲ ਰਿਹਾ ਹੈ, ਜੋ ਕੱਲ੍ਹ ਵਾਲੀ ਪੌੜੀ ਵਿੱਚ ਸਤਿਗੁਰੂ ਦਤਾਰ ਪਿਤਾ ਮਹਾਰਾਜ ਨੇ ਨਾਸ਼ਵੰਤਾ ਦੀ ਗੱਲ ਕੀਤੀ ਸੀ ਕਿ ਸੰਸਾਰ ਦੀ ਹਰ ਇੱਕ ਸ਼ੈ, ਹਰ ਇੱਕ ਵਸਤੂ ਬਿਨਸਣ ਵਾਲੀ ਹੈ ਇੱਕ ਅਕਾਲ ਪੁਰਖ ਵਾਹਿਗੁਰੂ ਤੇ ਉਹਦੇ ਪਿਆਰਿਆਂ ਤੋਂ ਬਿਨਾਂ। ਪਰ ਕੱਲ੍ਹ ਪੰਚਮ ਪਾਤਸ਼ਾਹ ਦਤਾਰ ਜੀ ਨੇ ਸਾਮੀ ਜਿਹੜੇ ਸਤਿਕਾਰਤ ਹਸਤੀਆਂ ਹਨ, ਇਉਂ ਕਹਿ ਲਈਏ ਜਿਹੜੇ ਪੱਛਮ ਦੇ ਅੰਦਰ ਜਾਂ ਇਸਲਾਮ ਜਗਤ ਦੇ ਅੰਦਰ ਜਿਹੜੇ ਲੋਕਾਂ ਦੀ ਪੂਜਾ ਕੀਤੀ ਜਾਂਦੀ ਹੈ, ਜਿਹੜੇ ਗ੍ਰੰਥਾਂ ਨੂੰ ਪੂਜਿਆ ਜਾਂਦਾ, ਮੰਨਿਆ ਜਾਂਦਾ ਹੈ, ਉਹਨਾਂ ਦੀ ਉਦਾਹਰਣਾਂ ਗੁਰੂ ਸਾਹਿਬ ਜੀ ਨੇ ਕੱਲ ਦਿੱਤੀਆਂ ਸਨ ਪੌੜੀ ਦੇ ਅੰਦਰ ਕਿ ਬਾਦਸ਼ਾਹ, ਸ਼ਾਹ, ਉਮਰਾਵ ਖਾਨ, ਪੈਗੰਬਰ, ਔਲੀਏ, ਪੀਰ, ਕਤੇਬ, ਇਹ ਸਾਰੇ ਬਿਨਸ ਜਾਣਗੇ, ਇੱਕ ਖੁਦਾ ਰਹੇਗਾ ਤੇ ਖੁਦਾ ਦੇ ਇਬਾਦਤ ਕਰਨ ਵਾਲੇ ਰਹਿਣਗੇ। ਅੱਜ ਗੁਰੂ ਸਾਹਿਬ ਜੀ ਨੇ ਪ੍ਰਕਰਨ ਉਹੀ ਰੱਖਿਆ ਹੈ, ਪਰ ਉਦਾਹਰਣਾਂ ਬਦਲ ਦਿੱਤੀਆਂ। ਪੱਛਮ ਦੀ ਥਾਂ ਤੇ ਪੂਰਬ ਦੇ ਲੋਕਾਂ ਦੀ ਗੱਲ ਕੀਤੀ ਕਿ ਬੜੇ ਬੜੇ ਦੇਵਤੇ, ਦੇਵਾਲਿਆ, ਧਾਰਮਿਕ ਸਥਾਨ, ਬੜੇ ਬੜੇ ਸ਼ਾਸਤਰ, ਸਿਮਰਤੀਆਂ, ਪੁਰਾਣ, ਬਹੁਤ ਕੁਝ ਹੈ, ਪਰ ਉਹ ਸਾਰਾ ਕੁਝ ਬਿਨਸ ਜਾਏਗਾ। ਇੱਕ ਪਰਮੇਸ਼ਵਰ ਤੇ ਪਰਮੇਸ਼ਵਰ ਦੇ ਸੇਵਕ ਹੀ ਸੰਸਾਰ ਵਿੱਚ ਥਿਰ ਹਨ। ਸਲੋਕਾਂ ਦਾ ਪ੍ਰਕਰਨ ਵੀ ਇੱਕੋ ਹੀ ਹੈ। ਪਿਛਲੇ ਸਲੋਕਾਂ ਵਿੱਚ ਦਰਸ਼ਨਾਂ ਦੀ ਮੰਗ ਕੀਤੀ ਸੀ, ਵਾਹਿਗੁਰੂ ਦੇ ਦੀਦਾਰ ਦੀ ਤਾਂਗ ਕੀਤੀ ਸੀ। ਅੱਜ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਸਲੋਕਾਂ ਵਿੱਚ ਉਸ ਅਕਾਲ ਪੁਰਖ ਅੱਗੇ ਫਰਿਆਦੀ ਹੋਣਾ ਦੱਸਦੇ ਨੇ ਕਿ ਕਿਵੇਂ ਫਰਿਆਦੀ ਬਣ ਕੇ, ਆਸਵੰਦ ਹੋ ਕਰਕੇ ਜਦੋਂ ਕੋਈ ਉਸ ਪਰਮਾਤਮਾ ਨੂੰ ਅਰਾਧਦਾ, ਜਪਦਾ ਹੈ, ਉਹਦਾ ਦੀਦਾਰ ਮੰਗਦਾ ਹੈ, ਫਿਰ ਉਸਨੂੰ ਉਹਦੇ ਦੀਦਾਰ, ਉਹਦੇ ਦਰਸ਼ਨਾਂ ਤੋਂ ਵੱਧ ਕੀਮਤੀ ਕੋਈ ਵੀ ਹੋਰ ਸੁਗਾਤ ਨਹੀਂ ਲੱਗਦੀ, ਉਹਦੇ ਤੋਂ ਵਿਛੜਨਾ ਨੂੰ ਚੰਗਾ ਨਹੀਂ ਲੱਗਦਾ। ਉਹ ਵਿਛੋੜਾ ਹੀ ਸਭ ਤੋਂ ਵੱਡਾ ਦੁੱਖ ਮੰਨਦਾ ਹੈ ਤੇ ਮਿਲਾਪ ਹੀ ਸਭ ਤੋਂ ਵੱਡਾ ਉਹ ਸੁੱਖ ਮੰਨਦਾ ਹੈ ਜਿਹੜਾ ਪ੍ਰਭੂ ਦਾ ਪ੍ਰੇਮੀ ਬਣ ਜਾਂਦਾ ਹੈ, ਪ੍ਰਭੂ ਦਾ ਆਸ਼ਕ ਬਣ ਜਾਂਦਾ ਹੈ। ਇਹ ਗੁਰਦੇਵ ਜੀ ਨੇ ਅੱਜ ਦੇ ਇਹਨਾਂ ਪਾਵਨ ਸ਼ਬਦਾਂ ਵਿੱਚ ਰਹਿਮਤ ਕੀਤੀ ਹੈ। ਆਓ ਗੁਰੂ ਕਿਰਪਾ ਕਰੇ ਆਪਾਂ ਸਮੇਂ ਵਿੱਚ ਰਹਿ ਕੇ ਪਾਵਨ ਸ਼ਬਦਾਂ ਦੀ ਵਿਚਾਰ ਕਰ ਸਕੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਦੀ ਪਵਿੱਤਰਤਾ ਵਾਸਤੇ ਉਚਾਰਨ ਕਰੋ ਜੀ।

ਪੰਚਮ ਪਾਤਸ਼ਾਹ ਜੀ ਦਾ ਇਹ 18ਵੀਂ ਪੌੜੀ ਦਾ ਪਹਿਲਾ ਸਲੋਕ ਜੋ ਡੱਖਣੇ ਭਾਵ ਮੁਲਤਾਨ ਦੀ ਭਾਸ਼ਾ ਵਿੱਚ ਬੋਲੀ ਵਿੱਚ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ। ਡਿੱਠੀ ਹੱਬ ਟੰਡੋਲ ਹਿੱਕਸ ਬਾਜ ਨਾ ਕੋਏ। ਧੰਨ ਗੁਰੂ ਪੰਚਮ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਜਿਸ ਜੀਵ ਆਤਮਾ ਦੀ ਪ੍ਰਤੀਤ, ਜਿਸ ਜੀਵ ਆਤਮਾ ਦਾ ਪਿਆਰ ਪਰਮੇਸ਼ਵਰ ਨਾਲ ਪੈ ਗਿਆ ਨਾ, ਜਿਹਨੂੰ ਅਕਾਲ ਪੁਰਖ ਵਾਹਿਗੁਰੂ ਦੀ ਇੱਛਾ ਜਾਗ ਗਈ ਹੈ, ਜਿਹਦੇ ਅੰਦਰ ਪਰਮੇਸ਼ਵਰ ਦੀ ਤਲਬ ਜਾਗ ਗਈ ਹੈ। ਤਲਬ ਇੱਕ ਬਹੁਤ ਕਮਾਲ ਦੀ ਚੀਜ਼ ਹੈ, ਇੱਛਾ ਬਹੁਤ ਕਮਾਲ ਦੀ ਚੀਜ਼ ਹੈ। ਜਦੋਂ ਮਨੁੱਖ ਦੇ ਹਿਰਦੇ ਵਿੱਚ ਉਹ ਉਤਪੰਨ ਹੁੰਦੀ ਹੈ ਨਾ, ਬੁਰੀ ਵੀ ਹੋ ਸਕਦੀ ਹੈ, ਕਾਮਨਾ ਇੱਛਾ ਤਲਬ ਭਲੀ ਵੀ ਹੁੰਦੀ ਹੈ। ਪਰ ਇੱਛਾ ਦੀ ਇੱਕ ਖਾਸੀਅਤ ਹੈ, ਜਦੋਂ ਵੀ ਕਿਸੇ ਪ੍ਰਤੀ ਉੱਠਦੀ ਹੈ, ਫਿਰ ਉਹਦੇ ਤੋਂ ਬਗੈਰ ਕਿਸੇ ਹੋਰ ਵਸਤੂ ਪਦਾਰਥ ਤੇ ਮਨ ਨਹੀਂ ਧਰਦੀ। ਇਉਂ ਕਹਿ ਲਈ ਵੀ ਜਿਸ ਪ੍ਰਤੀ ਮਨ ਵਿੱਚ ਭਾਵਨਾ ਸਿੱਖ ਪੈਦਾ ਹੋ ਗਈ, ਫਿਰ ਜੀਵ ਉਹਦੇ ਤੋਂ ਬਿਨਾਂ ਕਿਸੇ ਹੋਰ ਚੀਜ਼ ਵੱਲ, ਵਸਤੂ ਵੱਲ, ਪਦਾਰਥ ਵੱਲ ਵੇਖਦਾ ਨਹੀਂ, ਕਿਸੇ ਵੀ ਪ੍ਰਤੀ ਉੱਠ ਜਾਏ, ਭਾਵਨਾ ਕਿਸੇ ਪ੍ਰਤੀ ਜਾਗ ਜਾਏ, ਤਲਬ ਕਿਸੇ ਪ੍ਰਤੀ ਜਾਗ ਦੇ। ਕਈਆਂ ਦੇ ਅੰਦਰ ਬੁਰੀਆਂ ਤਲਬਾਂ ਉੱਪਰ ਉਤਪੰਨ ਹੋ ਜਾਂਦੀਆਂ ਨੇ, ਉਹ ਬੁਰਿਆਈ ਵਿੱਚ ਇੰਨੇ ਅੱਗੇ ਲੰਘ ਜਾਂਦੇ ਨੇ ਕਿ ਭਾਵੇਂ ਉਹਨਾਂ ਅੱਗੇ ਕਿੰਨੀਆਂ ਵੀ ਚੰਗੀਆਂ ਸਿੱਖਿਆਵਾਂ, ਕਿੰਨੇ ਵੀ ਚੰਗੇ ਉਹਨਾਂ ਨੂੰ ਦੁਨੀਆਂ ਦੇ ਸਿਧਾਂਤ ਦੱਸੇ ਜਾਣ, ਕਿੰਨੇ ਵੀ ਦੁਨੀਆਂ ਦੇ ਚੰਗੇ ਲੋਕਾਂ ਦੀਆਂ ਉਦਾਹਰਣਾਂ ਦਿੱਤੀਆਂ ਜਾਣ, ਪਰ ਜਿਹਦੇ ਅੰਦਰ ਮਾੜੀ ਤਲਬ ਪੈਦਾ ਹੋ ਗਈ ਨਾ, ਉਹ ਆਪਣੀ ਤਲਬ ਨੂੰ ਤਿਆਗਣ ਲਈ ਤਿਆਰ ਨਹੀਂ ਹੁੰਦਾ, ਉਹ ਉਸੇ ਮਾਰਗ ਤੇ ਚੱਲਦਾ। ਇਸੇ ਤਰ੍ਹਾਂ ਇਛਾਈ ਵਾਲੇ ਨੇ, ਜਿਨ੍ਹਾਂ ਦੇ ਅੰਦਰ ਪ੍ਰਭੂ ਪਿਆਰ ਜਾਗ ਪਿਆ, ਗੁਰੂ ਪ੍ਰੇਮ ਜਾਗ ਜਾਏ, ਹਿਰਦੇ ਅੰਦਰ ਭਾਵਨਾ ਜਾਗ ਜਾਏ, ਫਿਰ ਸੰਸਾਰ ਦੀ ਕੋਈ ਵੀ ਵਸਤੂ ਉਹਨਾਂ ਦੇ ਸਾਹਮਣੇ ਲਿਆ ਕੇ ਰੱਖ ਦਿੱਤੀ ਜਾਏ ਕਿ ਆਹ ਦੌਲਤ ਹੈ, ਆਹ ਪਦਾਰਥ ਨੇ, ਆਹ ਦੁਨੀਆਂ ਦਾ ਧਨ ਹੈ, ਪਦਵੀਆਂ ਹਨ, ਇਹਨਾਂ ਚੋਂ ਕਿਸੇ ਇੱਕ ਉੱਤੇ ਉਂਗਲ ਕਰਦੇ, ਇਸ਼ਾਰਾ ਕਰਦੇ, ਇਹ ਤੈਨੂੰ ਮਿਲੇਗੀ, ਪਰ ਤੂੰ ਆਪਣੀ ਇਹ ਤਲਬ ਹੈ, ਆਪਣੀ ਇੱਛਾ ਹੈ, ਆਪਣਾ ਦ੍ਰਿੜ ਇਰਾਦਾ ਤਿਆਗ ਦੇ। ਪਰ ਰੱਬ ਦਾ ਪ੍ਰੇਮੀ, ਗੁਰੂ ਦਾ ਪ੍ਰੇਮੀ ਜਿਹੜਾ ਹੈ, ਉਹ ਵੀ ਆਪਣੀ ਤਲਬ ਨੂੰ ਤਿਆਗਣ ਲਈ, ਆਪਣੀ ਕਾਮਨਾ ਨੂੰ ਤਿਆਗਣ ਲਈ ਤਿਆਰ ਨਹੀਂ। ਉਹ ਦੁਨੀਆਂ ਦੇ ਸਾਰੇ ਪਦਾਰਥ ਠੁਕਰਾ ਦਿੰਦਾ ਹੈ। ਉਹਦੇ ਅੰਦਰ ਦੀ ਇਹ ਭਾਵਨਾ ਫਿਰ ਐਸੀ ਬਣ ਜਾਂਦੀ ਹੈ ਕਿ ਉਹ ਆਖਦਾ ਡਿੱਠੀ ਹੱਬ ਟੰਡੋਲ। ਡਿੱਠੀ ਦਾ ਅਰਥ ਹੈ ਵੇਖੀ, ਹੱਬ ਦਾ ਅਰਥ ਹੈ ਸਾਰੀ, ਟੰਡੋਲ ਦਾ ਅਰਥ ਹੈ ਢੂੰਡ ਕੇ, ਖੋਜ ਕੇ, ਭਾਲ ਕਰਕੇ। ਜੀਵ ਆਤਮਾ ਇਹ ਬਚਨ ਆਖਦੀ ਹੈ, ਪੁਕਾਰ ਕਰਦੀ ਹੈ ਕਿ ਹੇ ਵਾਹਿਗੁਰੂ, ਮੇਰੇ ਸਾਈਂ ਪਰਮੇਸ਼ਵਰ ਵਾਹਿਗੁਰੂ ਜੀਓ, ਮੈਂ ਸਾਰੀ ਧਰਤੀ ਭਾਲ ਕੇ ਵੇਖ ਲਈ ਹੈ, ਮੈਂ ਸਾਰੀ ਧਰਤੀ ਨੂੰ ਢੂੰਡ ਕੇ ਵੇਖ ਲਿਆ ਹੈ, ਹਿੱਕਸ ਬਾਜ ਨਾ ਕੋਏ। ਹਿੱਕਸ ਤੋਂ ਅਰਥ ਹੈ ਇੱਕ, ਇੱਕਸ ਭਾਵ ਕਿ ਤੇਰੇ ਵਰਗਾ। ਮੁਲਤਾਨ ਵਿੱਚ ਜਾਂ ਡੱਖਣੇ ਵਿੱਚ ਈੜੀ ਦੀ ਥਾਂ ਤੇ ਹਾਹਾ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਦਤਾਰ ਜੀ ਨੇ ਬਚਨ ਕੀਤਾ ਵੀ ਹਿੱਕਸ ਬਾਜ ਨਾ ਕੋਏ, ਇੱਕ ਤੇਰੇ ਤੋਂ ਬਿਨਾਂ ਸੰਸਾਰ ਜਗਤ ਦੇ ਅੰਦਰ ਮੈਨੂੰ ਹੋਰ ਕੁਝ ਚੰਗਾ ਨਹੀਂ ਲੱਗਦਾ, ਮੈਂ ਸਾਰੀ ਦੁਨੀਆ ਦੇਖ ਲਈ, ਮੈਂ ਚਾਰੇ ਕੁੰਡਾਂ ਭਾਲੀਆਂ, ਤੁਧ ਜੇਵੜ ਨਾ ਸਾਈਆਂ। ਪੰਚਮ ਪਾਤਸ਼ਾਹ ਜੀ ਦਾ ਬਚਨ ਹੈ ਕਿ ਹੇ ਵਾਹਿਗੁਰੂ ਪਰਮਾਤਮਾ, ਮੈਂ ਚਾਰੇ ਕੁੰਡਾਂ ਦਾ ਭਾਵ ਸਾਰੀ ਧਰਤੀ ਦਾ ਭ੍ਰਮਣ ਕੀਤਾ ਹੈ, ਮੈਂ ਸਾਰੀ ਧਰਤੀ ਦੇ ਉੱਤੇ ਵਿਚਰਿਆ ਹਾਂ, ਪਰ ਤੇਰੇ ਤੋਂ ਬਿਨਾਂ ਮੈਨੂੰ ਕੋਈ ਹੋਰ ਪਿਆਰਾ ਨਹੀਂ ਲੱਗਦਾ, ਮੈਂ ਚਾਰੇ ਕੁੰਡਾਂ ਭਾਲੀਆਂ, ਤੁਧ ਜੇਵੜ ਤੇਰੇ ਵਰਗਾ ਨਾ ਸਾਈਆਂ। ਹੇ ਸਾਈ, ਹੇ ਵਾਹਿਗੁਰੂ ਪਰਮਾਤਮਾ ਜੀ, ਮੈਨੂੰ ਤੇਰੇ ਵਰਗਾ ਕੋਈ ਹੋਰ ਨਜ਼ਰੀ ਹੀ ਨਹੀਂ ਆਉਂਦਾ, ਤੇਰੇ ਵਰਗਾ ਕੋਈ ਹੋਰ ਹੈ ਹੀ ਨਹੀਂ। ਆਓ ਸੱਜਣ ਤੂੰ ਮੁੱਖ ਲੱਗ, ਮੇਰਾ ਮਨ ਤਨ ਠੰਡਾ ਹੋਏ। ਇਸ ਕਰਕੇ ਹੇ ਸੱਜਣ ਵਾਹਿਗੁਰੂ ਪਰਮਾਤਮਾ ਜੀਓ, ਮੈਂ ਤੈਨੂੰ ਪਿਆਰ ਕਰਦੀ ਹਾਂ, ਜੀਵ ਆਤਮਾ ਆਖਦੀ, ਤੇਰੇ ਤੋਂ ਬਿਨਾਂ ਮੇਰਾ ਕਿਸੇ ਹੋਰ ਨਾਲ ਲਗਾਵ ਨਹੀਂ, ਇਸ ਕਰਕੇ ਤੈਨੂੰ ਬੇਨਤੀ ਕਰਦੀ ਹਾਂ ਕਿ ਆਓ ਸੱਜਣ ਤੂੰ ਮੁੱਖ ਲੱਗ। ਮੁੱਖ ਲੱਗਣ ਦਾ ਅਰਥ ਹੁੰਦਾ ਆਪਣਾ ਦਰਸ਼ਨ ਦੇ, ਆਪਣਾ ਮੁਖੜਾ ਵਿਖਾ, ਮੇਰੇ ਮੱਥੇ ਲੱਗ। ਇਹ ਸ਼ਬਦ ਵਰਤਿਆ ਜਾਂਦਾ ਕਿਸੇ ਦੇ ਮੱਥੇ ਲੱਗ ਕੇ ਆਈਏ, ਫਲਾਣੇ ਦੇ ਅੱਜ ਮੱਥੇ ਲੱਗਣਾ ਹੈ, ਜਾਂ ਉਹਨੇ ਸਾਡੇ ਮੱਥੇ ਲੱਗਣ, ਉਹਨਾਂ ਦਾ ਭਾਵ ਹੁੰਦਾ ਦਰਸ਼ਨ ਕਰਨਾ, ਦੇਖਣਾ, ਆਪਸ ਵਿੱਚ ਮਿਲਣਾ,
ਸੋ ਗੁਰੂ ਸਾਹਿਬ ਜੀ ਉਹ ਸ਼ਬਦ ਵਰਤੇ ਨੇ, ਹੇ ਵਾਹਿਗੁਰੂ ਪਰਮੇਸ਼ਵਰ ਜੀ ਤੂੰ ਮੇਰਾ ਮਿੱਤਰ ਹੈ, ਮੇਰਾ ਸੱਜਣ ਹੈ, ਤੇ ਸੱਜਣ ਜੀ ਮੈਂ ਤੁਹਾਡੇ ਅੱਗੇ ਇਹ ਬੇਨਤੀ ਕਰਦੀ ਹਾਂ, ਫਰਿਆਦੀ ਹਾਂ ਤੇਰੇ ਅੱਗੇ ਕਿ ਤੂੰ ਆ ਕਰਕੇ ਮੈਨੂੰ ਮਿਲ, ਆਪਣਾ ਦੀਦਾਰ ਦੇ, ਆਪਣਾ ਦਰਸ਼ਨ ਦੇ, ਮੇਰਾ ਮਨ ਤਨ ਠੰਡਾ ਹੋਏ, ਕਿਉਂਕਿ ਤੇਰੇ ਦਰਸ਼ਨ ਮਾਤਰ ਦੇ ਨਾਲ ਹੀ ਮੇਰਾ ਮਨ ਠੰਡਾ ਹੋ ਜਾਂਦਾ, ਤੇਰੀ ਸੋਏ ਸੁਣ ਕੇ ਹੀ, ਖਬਰ ਸੁਣ ਕੇ ਹੀ ਮੇਰੇ ਮਨ ਨੂੰ ਤ੍ਰਿਪਤੀ ਹੋ ਜਾਂਦੀ ਹੈ, ਤੇਰੇ ਬਚਨ ਸੁਣ ਕੇ ਹੀ ਮੇਰਾ ਮਨ ਤ੍ਰਿਪਤ ਹੋ ਜਾਂਦਾ ਹੈ, ਇਹ ਤੇਰੇ ਅੰਦਰ ਇਹ ਤੇਰੀ ਖਿੱਚ ਹੈ, ਤੇਰਾ ਪਿਆਰ ਹੈ, ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ, ਤੇਰੇ ਦੀਦਾਰ ਕਰਨ ਦੀ ਮੇਰੇ ਅੰਦਰ ਤਾਂਗ ਹੈ, ਇਹ ਸੱਜਣੇ ਬੇਨਤੀ ਹੈ, ਆ ਮੈਨੂੰ ਮਿਲ, ਮੈਨੂੰ ਦਰਸ਼ਨ ਦੇ, ਤੇਰੇ ਦਰਸ਼ਨਾਂ ਤੋਂ ਬਿਨਾਂ ਰਹਿਣਾ ਬੜਾ ਔਖਾ ਹੈ। ਜਿਹਦੇ ਅੰਦਰ ਪ੍ਰੇਮ ਜਾਗ ਜਾਏ, ਜਿਹਦੇ ਅੰਦਰ ਪਿਆਸ ਉੱਠ ਜਾਏ, ਉਹ ਫਿਰ ਇੱਕੋ ਹੀ ਰੱਟ ਲਾ ਕੇ ਰੱਖਦਾ ਹੈ ਕਿ ਹੇ ਪਰਮਾਤਮਾ ਤੇਰਾ ਦੀਦਾਰ ਕਦੋਂ ਹੋਏਗਾ, ਤੇਰੀ ਦੀਤ ਦਾ ਪਿਆਸਾ ਹੈ ਮੇਰਾ ਮਨ, ਮੇਰੇ ਨੇਤਰ, ਮੇਰਾ ਹਿਰਦਾ, ਇਹ ਪਿਆਸ ਇਹ ਕਦੋਂ ਤ੍ਰਿਪਤ ਹੋਏਗੀ, ਮੇਰੀਆਂ ਅੱਖੀਆਂ ਦੀ ਇਹ ਜਿਹੜੇ ਨੇਤਰਾਂ ਦੇ ਕਟੋਰੇ ਨੇ ਇਹ ਤੇਰੀ ਦਰਸ ਨਾਲ ਕਦੋਂ ਭਿੱਜਣਗੇ, ਕਦੋਂ ਭਰਨਗੇ, ਤੂੰ ਮੈਨੂੰ ਆਪਣਾ ਦੀਦਾਰ ਦੇ, ਮੈਂ ਆਪਣਾ ਸਾਰਾ ਕੁਝ ਤੈਨੂੰ ਵੇਚ ਵੱਟ ਦਿਆਂ, ਤੇਰੇ ਲਈ ਕੁਰਬਾਨ ਕਰ ਦਿਆਂ, ਬਸ ਕੋਈ ਮੈਨੂੰ ਦੱਸੇ ਤਾਂ ਸਹੀ ਵੀ ਰੱਬ ਦੇ ਦੀਦਾਰ ਲਈ ਕੀ ਜੁਗਤ ਵਰਤਨੀ ਹੈ। ਪੰਚਮ ਪਾਤਸ਼ਾਹ ਜੀ ਨੇ ਬੜੀ ਕਮਾਲ ਕੀਤੀ, ਪ੍ਰਭੂ ਦਾ ਦੀਦਾਰ ਕਰਨ ਵਾਲਿਆਂ ਦੇ ਅੰਦਰ ਕਿੰਨੀ ਭਾਵਨਾ ਹੈ, ਉਹ ਤਾਂ ਇੱਥੋਂ ਤੱਕ ਬਚਨ ਕਹਿੰਦੇ ਨੇ, ਖੰਭ ਵਿਕਾਂਦੜੇ ਜੇ ਲਾਹਾਂ ਕਿੰਨਾ ਸਾਵੀ ਤੋਲ, ਤਨ ਜੜਾਈ ਆਪਣੇ ਲਾਹਾਂ ਸੋ ਸੱਜਣ ਟੋਲ, ਟੋਲ ਦਾ ਅਰਥ ਲੱਭ ਲਵਾਂ, ਕਹਿੰਦੇ ਮੈਨੂੰ ਕੋਈ ਇਹੋ ਜਿਹੇ ਖੰਭ ਹੀ ਮਿਲ ਜਾਣ ਜਿੰਨਾ ਖੰਭਾਂ ਨੂੰ ਆਪਣੇ ਤਨ ਤੇ ਜੋੜ ਕੇ ਲਾ ਕੇ ਮੈਂ ਉਸ ਦੇਸ਼ ਉੱਡ ਜਾਵਾਂ, ਜਿਸ ਦੇਸ਼ ਵਿੱਚ ਮੇਰਾ ਸਾਈਂ ਵਾਹਿਗੁਰੂ ਵਸਦਾ ਹੈ, ਮੈਂ ਉਹਨੂੰ ਲੱਭ ਲਵਾਂ, ਪਰ ਉਹ ਖੰਭ ਕੋਈ ਦੇਵੇ ਮੈਂ ਆਪਣਾ ਆਪਾ ਵਾਰ ਦਿਆਂ, ਆਪਣੀ ਜਿੰਦ ਦੇ ਬਦਲੇ ਮੈਂ ਉਹ ਖੰਭ ਲੈ ਲਵਾਂ। ਇਹਦਾ ਭਾਵ ਹੀ ਹੈ ਕਿ ਪਰਮਾਤਮਾ ਦੇ ਦੀਦਾਰ ਦੀ ਕਿੰਨੀ ਤਾਂਘ ਹੈ, ਕਿੰਨਾ ਪਿਆਰ ਹੈ। ਆਓ ਸੱਜਣ ਤੂੰ ਮੁੱਖ ਲੱਗ, ਮੇਰਾ ਮਨ ਤਨ ਠੰਡਾ ਹੋਏ, ਮਹੱਲਾ ਪੰਜਵਾਂ। ਅਗਲੇ ਸਲੋਕ ਵਿੱਚ ਸਤਿਗੁਰੂ ਜੀ ਕਿਰਪਾ ਕਰਦੇ ਨੇ, ਆਸਕ ਆਸਾ ਬਾਹਰਾ ਮੂੰਹ ਮਨ ਵੱਡੀ ਆਸ, ਆਸਕ ਦਾ ਅਰਥ ਆਸ਼ਕ ਭਾਵ, ਜਿਹਦੇ ਅੰਦਰ ਪਿਆਰ ਹੋਵੇ, ਤਾਂਗ ਹੋਵੇ, ਜਿਹਦੇ ਅੰਦਰ ਪ੍ਰਬਲ ਇੱਛਾ ਹੈ, ਪ੍ਰੇਮ ਦੀ ਪ੍ਰਬਲ ਇੱਛਾ, ਨਿਰਮਲ ਇੱਛਾ। ਆਸ਼ਕ ਦਾ ਅਰਥ ਹੀ ਇਹ ਹੈ ਜਿਹਦੇ ਅੰਦਰ ਉਹ ਪ੍ਰੇਮ ਪੈਦਾ ਹੋ ਜਾਏ, ਜਿਸ ਪ੍ਰੇਮ ਅੰਦਰ ਹੋਰ ਕੋਈ ਵੀ ਤਲਬ ਨਹੀਂ, ਤਮਾ ਨਹੀਂ, ਸਿਵਾਏ ਆਪਣੇ ਪਿਆਰੇ ਨੂੰ ਮਾਨਣ ਤੋਂ, ਆਪਣੇ ਪਿਆਰੇ ਦੀ ਤਾਂਗ ਤੋਂ, ਦੀਦਾਰ ਤੋਂ ਬਿਨਾਂ। ਤਾਂ ਗੁਰੂ ਸਾਹਿਬ ਕਹਿੰਦੇ ਆਸ਼ਕ ਆਸਾ ਬਾਹਰਾ, ਜਿਹੜਾ ਆਸ਼ਕ ਹੁੰਦਾ ਹੈ ਨਾ, ਉਹ ਆਸਾਵਾਂ ਤੋਂ ਬਾਹਰਾ ਹੁੰਦਾ, ਉਹਨੂੰ ਕਿਸੇ ਚੀਜ਼ ਦੀ ਆਸ ਨਹੀਂ ਹੁੰਦੀ, ਹੋਰ ਕੋਈ ਆਸਾ ਵਿੱਚ ਨਹੀਂ ਵੱਜ ਕੇ ਜਾਂਦਾ, ਮਨਸਾ ਵਿੱਚ ਨਹੀਂ ਜਾਂਦਾ, ਉਹਦੀ ਆਸ ਉਹਦੀ ਮਨਸਾ ਸਿਰਫ ਇੱਕ ਦੀ ਹੁੰਦੀ ਹੈ ਕਿ ਪਿਆਰਾ ਕਦੋਂ ਮਿਲੇਗਾ, ਉਹਦਾ ਦੀਦ ਕਦੋਂ ਹੋਏਗਾ, ਉਹਦਾ ਦੀਦਾਰ ਕਦੋਂ ਹੋਏਗਾ। ਤੇ ਵਾਹਿਗੁਰੂ ਸੱਚੇ ਪਾਤਸ਼ਾਹ ਪੰਚਮ ਪਾਤਸ਼ਾਹ ਜੀ ਉਸੇ ਰੂਪ ਵਿੱਚ ਲਿਖਦੇ ਨੇ, ਹੇ ਪਰਮੇਸ਼ਵਰ ਜੀ ਮੈਂ ਵੀ ਉਸ ਆਸ਼ਕ ਵਰਗਾ ਹਾਂ, ਆਸਕ ਆਸਾ ਬਾਹਰਾ ਮੂੰਹ ਮਨ ਵੱਡੀ ਆਸ, ਮੇਰੇ ਅੰਦਰ ਕੋਈ ਵੀ ਦੁਨੀਆਂ ਦੀਆਂ ਛੋਟੀਆਂ ਆਸਾਂ ਨਹੀਂ ਪਲਦੀਆਂ, ਕਾਮਨਾਵਾਂ ਨਹੀਂ ਪਲਦੀਆਂ, ਮੈਂ ਇਹਨਾਂ ਵਿੱਚ ਨਹੀਂ ਵੱਜਾ, ਮੇਰੇ ਅੰਦਰ ਇੱਕੋ ਸੱਚੀ ਤੇ ਸੁੱਚੀ ਆਸ ਹੈ, ਉਹ ਕਿਹੜੀ ਹੈ, ਆਸ ਨਿਰਾਸਾ ਹਿੱਕ ਤੂੰ ਹੋਂ ਬਲ ਬਲ ਬਲ ਗਈ ਆਸ, ਤੂੰ ਇੱਕ ਆਸਾ ਤੋਂ ਨਿਰਾਸ ਹੈ, ਤੈਨੂੰ ਕਿਸੇ ਆਸ ਦੀ ਲੋੜ ਨਹੀਂ, ਆਸ ਨਿਰਾਸ ਹਿੱਕ ਤੂੰ, ਨਿਰਾਸ ਦਾ ਅਰਥ ਇੱਥੇ ਹੈ ਕਿ ਤੂੰ ਆਸਾ ਤੋਂ ਬਾਹਰ ਆ, ਤੇਰੇ ਅੰਦਰ ਵੀ ਕੋਈ ਕਾਮਨਾ ਨਹੀਂ ਉੱਠਦੀ, ਤੇ ਜੋ ਤੇਰੇ ਨਾਲ ਜੁੜ ਜਾਂਦੇ ਨੇ, ਤੇਰੀ ਤਾਂਘ ਰੱਖਦੇ ਨੇ, ਉਹਨਾਂ ਵਿੱਚੋਂ ਵੀ ਸਾਰੀਆਂ ਮਨਸਾਵਾਂ ਆਸਾਵਾਂ ਮੁੱਕ ਜਾਂਦੀਆਂ, ਇੱਕ ਹੀ ਆਸ ਰਹਿੰਦੀ ਹੈ, ਹੇ ਮਾਲਕ ਤੂੰ ਹੀ ਇੱਕ ਆਸ ਤੋਂ ਬਾਹਰ ਹੈ, ਮੇਰੇ ਅੰਦਰ ਬਸ ਤੈਨੂੰ ਮਿਲਣ ਦੀ ਇੱਕ ਆਸ ਹੈ, ਆਸ ਨਿਰਾਸਾ ਹਿੱਕ ਤੂੰ ਹੋਂ ਬਲ ਬਲ ਬਲ ਗਈ ਆਸ, ਮੈਂ ਤੇਰੇ ਤੋਂ ਬਾਰ ਨੇ ਬਲਿਹਾਰ ਨੇ ਕੁਰਬਾਨ ਜਾਵਾਂ, ਬਲ ਬਲ ਬਲ ਭਾਵ ਕੇ ਮਨ ਬਚ ਕਰਮ ਕਰਕੇ ਹਰ ਪੱਖੋਂ ਆਚਰਣ ਕਰਕੇ ਮੈਂ ਤੇਰੇ ਤੋਂ ਵਾਰ ਨੇ ਬਲਿਹਾਰ ਨੇ ਜਾਣਾ ਹਾਂ, ਹੇ ਵਾਹਿਗੁਰੂ ਮੇਰੇ ਅੰਦਰ ਸਿਰਫ ਤੈਨੂੰ ਮਿਲਣ ਦੀ ਆਸ ਹੈ,
ਤੈਨੂੰ ਮਿਲਣ ਦੀ ਤਾਂਘ ਹੈ ਤੇ ਮੇਰੇ ਅੰਦਰ ਦੀ ਇਹ ਆਸ ਨੂੰ ਤੂੰ ਸੰਪੂਰਨ ਕਰ। ਮੈਂ ਮਨ ਵੱਡੀ ਆਸ ਪਿਆਰੇ, ਮੇਰੇ ਅੰਦਰ ਇਹੀ ਵੱਡੀ ਆਸ ਹੈ ਕਿ ਮੈਨੂੰ ਕਦੋਂ ਤੇਰਾ ਦੀਦਾਰ ਹੋਏਗਾ, ਕਿਉਂਕਿ ਜਿਸ ਅੰਦਰ ਇਹ ਆਸ ਜਗ ਜਾਏ ਉਹਦੇ ਲਈ ਤੇਰੇ ਤੋਂ ਬਿਨਾਂ ਰਹਿਣਾ, ਵਿਛੋੜੇ ਵਿੱਚ ਰਹਿਣਾ ਬੜਾ ਔਖਾ ਹੈ। ਅਗਲੇ ਸਲੋਕ ਵਿੱਚ ਸਤਿਗੁਰੂ ਜੀ ਕਿਰਪਾ ਕਰਦੇ ਨੇ, ਮਹੱਲਾ ਪੰਜਵਾਂ, ਵਿਛੋੜਾ ਸੁਣੇ ਦੁੱਖ ਵਿਨ ਡਿੱਠੇ ਮਰਿਓਤ, ਕਿ ਉਹ ਵਿਛੋੜੇ ਦਾ ਤੇ ਨਾ ਹੀ ਸੁਣ ਲੇ, ਜਿਹੜਾ ਪਿਆਰੇ ਦੇ ਪਿਆਰ ਵਿੱਚ ਗੁੜੁੰਦ ਹੈ ਨਾ, ਪਿਆਰੇ ਦੇ ਪਿਆਰ ਵਿੱਚ ਭਿੱਜਾ ਹੋਇਆ ਹੈ, ਮਿਲਿਆ ਹੋਇਆ। ਕਹਿੰਦਾ ਵਿਛੋੜਾ, ਸਤਿਗੁਰੂ ਜੀ ਕਹਿੰਦੇ ਵਿਛੋੜਾ ਸੁਣੇ ਦੁੱਖ, ਉਹਨੂੰ ਵਿਛੋੜੇ ਦਾ ਨਾਮ ਸੁਣ ਕੇ ਹੀ, ਆਵਾਜ਼ ਸੁਣ ਕੇ, ਸ਼ਬਦ ਸੁਣ ਕੇ ਉਹਦੇ ਅੰਦਰ ਦੁੱਖ ਪੈਦਾ ਹੋ ਜਾਂਦਾ ਹੈ ਕਿ ਵਿਛੋੜਾ ਹੋਏਗਾ, ਅੰਦਰ ਕੰਬ ਜਾਂਦਾ ਹੈ। ਆਪਣੇ ਪਿਆਰੇ ਤੋਂ ਵਿਛੜਨਾ ਹੈ, ਕਹਿੰਦੇ ਉਹਦਾ ਮਨ ਉਹਦਾ ਤਨ ਕੰਬ ਜਾਂਦਾ ਹੈ ਜਿਹੜਾ ਪਿਆਰ ਵਾਲਾ, ਪ੍ਰਭੂ ਦੇ ਪਿਆਰ ਵਾਲਾ ਭਗਤ ਹੈ, ਸੇਵਕ ਹੈ। ਵਿਛੋੜਾ ਸੁਣੇ ਦੁੱਖ ਵਿਣ ਡਿੱਠੇ ਮਰਿਓਦ, ਤੇ ਜੇ ਉਹ ਆਪਣੇ ਪਿਆਰੇ ਨੂੰ ਵੇਖੀ ਨਾ, ਵਿਛੋੜਾ ਸ਼ਬਦ ਸੁਣੇ ਉਹਦਾ ਅੰਦਰ ਕੰਮ ਜਾਂਦਾ ਹੈ, ਤੇ ਕਹਿੰਦੇ ਇਹ ਆਸ ਕਰੋ ਵੀ ਉਹ ਆਪਣਾ ਪਿਆਰਾ ਉਹਨੂੰ ਦੇਖਣਾ ਹੀ ਨਸੀਬ ਨਾ ਹੋਵੇ, ਤਾਂ ਫਿਰ ਤਾਂ ਬਿਨਾਂ ਦੇਖਿਆ ਤਾਂ ਮਰਿਓਦ, ਸਮਝ ਲਓ ਉਹਦੀ ਮੌਤ ਹੈ, ਉਹ ਮਰ ਜਾਂਦਾ ਹੈ, ਉਹ ਜੀਵਿਤ ਨਹੀਂ ਰਹਿੰਦਾ। ਪ੍ਰਾਣ ਚੱਲਦੇ ਰਹਿੰਦੇ ਨੇ ਪਰ ਉਹਦੇ ਅੰਦਰ ਸਭ ਕੁਝ ਮੁੱਕ ਜਾਂਦਾ ਹੈ, ਸਿਰਫ ਤਾਂ ਸਿਰਫ ਇੱਕੋ ਆਸ ਬਾਕੀ ਰਹਿੰਦੀ ਹੈ ਕਿ ਕਦੋਂ ਉਸ ਪਿਆਰੇ ਵਾਹਿਗੁਰੂ ਦੇ, ਪਰਮੇਸ਼ਵਰ ਦੇ, ਆਪਣੇ ਪਿਆਰੇ ਦੇ, ਆਪਣੇ ਕੰਤ ਦੇ ਮੈਂ ਜੀਵ ਆਤਮਾ ਦੀਦਾਰ ਕਰਾਂਗੀ। ਅੱਖੀਆਂ ਵਿੱਚ ਚਮਕ ਰਹਿੰਦੀ ਹੈ, ਬਾਕੀ ਸਾਰਾ ਕੁਝ ਨਿਡਾਲ ਹੋ ਜਾਂਦਾ ਹੈ, ਪਰ ਫਿਰ ਵੀ ਇਹ ਆਸ ਬਣੀ ਰਹਿੰਦੀ ਹੈ ਕਿ ਕਦੋਂ ਪਿਆਰੇ ਦੇ ਘਰ ਦੀ ਸੋਏ ਆਏਗੀ, ਕਦੋਂ ਪਿਆਰੇ ਦੇ ਕਦਮ ਮੇਰੇ ਮਾਰਗ ਤੇ ਪੈਣਗੇ। ਨਾ ਉਹ ਕੋਈ ਤਰ੍ਹਾਂ ਕਿਸੇ ਤਰ੍ਹਾਂ ਦਾ ਅਕੇਵਾਂ ਥਕੇਵਾਂ, ਮਨ ਅੰਦਰ ਕੋਈ ਕ੍ਰੋਧ, ਮਨ ਅੰਦਰ ਕੋਈ ਕਿਸੇ ਤਰ੍ਹਾਂ ਦਾ ਗਿਲਾ ਸ਼ਿਕਵਾ ਨਹੀਂ, ਉਹ ਪਿਆਰੇ ਦੀ ਉਡੀਕ ਵਿੱਚ, ਉਹਦੇ ਪਿਆਰ ਵਿੱਚ ਹੀ ਸਦਾ ਉਡੀਕਵਾਨ ਰਹਿੰਦਾ ਹੈ। ਕਿਉਂਕਿ ਇਹ ਵਿਛੋੜੇ ਦੇ ਵਿੱਚ ਰਹਿਣ ਵਾਲਿਆਂ ਦੀਆਂ ਨਿਸ਼ਾਨੀਆਂ ਵੀ ਦੱਸੀਆਂ ਨੇ ਵਿਦਵਾਨਾਂ ਨੇ ਕਿ ਜਿਹੜੇ ਪ੍ਰਭੂ ਦੇ ਪਿਆਰ ਵਿੱਚ, ਆਪਣੇ ਪਿਆਰੇ ਦੇ ਪਿਆਰ ਵਿੱਚ ਰਹਿੰਦੇ ਨੇ ਨਾ, ਉਹਨਾਂ ਦੀਆਂ ਨਿਸ਼ਾਨੀਆਂ ਨੇ ਕਿ ਉਹ ਸਦਾ ਇੰਤਜ਼ਾਰੀ ਵਿੱਚ, ਬੇਕਰਾਰੀ ਵਿੱਚ ਰਹਿੰਦੇ ਨੇ। ਕੰਮ ਗੁਫ਼ਤ ਨੂੰ, ਕੰਮ ਖੁਰਦ ਨੂੰ, ਖੁਆਬੇ ਹਰਾਮ, ਇੰਤਜ਼ਾਰੀ, ਬੇਕਰਾਰੀ, ਨਵ ਨਿਸ਼ਾਨੀ ਹੈ ਪਿਸਰ। ਇਹ ਕਹਿੰਦੇ ਇਹ ਨਿਸ਼ਾਨੀਆਂ ਨੇ ਕਿ ਉਹਨਾਂ ਦੇ ਚਸ਼ਮੇ ਤਰ, ਨੇਤਰਾਂ ਚ ਤਰ ਰਹਿੰਦੇ ਨੇ, ਨੇਤਰ ਵਗਦੇ ਰਹਿੰਦੇ ਨੇ ਪਿਆਰੇ ਦੀ ਆਸ ਵਿੱਚ, ਪਿਆਰੇ ਦੀ ਉਡੀਕ ਵਿੱਚ। ਵਿਛੋੜਾ ਸੁਣੇ ਦੁੱਖ ਵਿਨ ਡਿੱਠੇ ਮਰਿਓਦ, ਬਾਜ ਪਿਆਰੇ ਆਪਣੇ ਬਿਰਹੀ ਨਾ ਤਿਰੋਦ। ਕਹਿੰਦੇ ਪਿਆਰੇ ਤੋਂ ਬਗੈਰ ਜਿਹੜੀ ਬਿਰਹਣ ਹੈ ਨਾ, ਬਿਰਹਣ ਦਾ ਅਰਥ ਜਿਹੜੀ ਜੀਵ ਆਤਮਾ ਵਿਛੜੀ ਹੋਈ ਹੈ, ਉਹ ਕਹਿੰਦੇ ਬਿਰਹਣ ਜਿਹੜੀ ਹੈ ਧੀਰਜ ਨਹੀਂ ਧਰ, ਉਹਦਾ ਮਨ ਅੰਦਰੋਂ ਵਿਛੋੜੇ ਕਰਕੇ ਬੜਾ ਸੜ ਜਾਂਦਾ ਹੈ। ਉਹਨੂੰ ਇਉਂ ਪ੍ਰਤੀਤ ਹੁੰਦਾ ਜਿਵੇਂ ਕੋਈ ਘਾਹ ਦਾ ਬੂਟਾ ਚੁਮਾਸੇ ਵਿੱਚ ਸੜ ਜਾਂਦਾ ਹੈ ਨਾ, ਬਿਲਕੁਲ ਸੜ ਜਾਂਦਾ, ਕਾਲਾ ਹੋ ਜਾਂਦਾ, ਸੁੱਕ ਜਾਂਦਾ ਹੈ ਕਾਨਾ। ਕਹਿੰਦੇ ਉਹਦਾ ਹਿਰਦਾ ਨੂੰ ਪ੍ਰਤੀਤ ਹੁੰਦਾ ਵੀ ਪਰਮਾਤਮਾ ਦੇ ਪਿਆਰ ਤੋਂ ਬਿਨਾਂ ਅੰਦਰ ਇਸ ਤਰ੍ਹਾਂ ਸੁੱਕ ਗਿਆ। ਬਾਬਾ ਫਰੀਦ ਜੀ ਨੇ ਤਾਂ ਹੋਰ ਉਦਾਹਰਣ ਦੇ ਕਰਕੇ ਸਮਝਾਇਆ, ਉਹਨਾਂ ਨੇ ਬਾਹਰ ਇੱਕ ਪੰਛੀ ਦੀ ਉਦਾਹਰਣ ਲੈ ਕੇ, ਕੋਇਲ ਦੀ ਉਦਾਹਰਣ ਲੈ ਕੇ ਸਮਝਾਇਆ ਕਿ ਜਿਵੇਂ ਕੋਇਲ ਦਾ ਜੀਵਨ ਹੈ ਨਾ, ਉਹਦਾ ਸਰੀਰ ਕਾਲਾ ਹੈ, ਉਹਦੀ ਆਵਾਜ਼ ਵਿੱਚ ਦਰਦ ਹੈ। ਕਹਿੰਦੇ ਬਸ ਇੱਕ ਬਿਰਹਣ ਦੀ ਪਰਿਭਾਸ਼ਾ ਇਸ ਕੋਇਲ ਤੋਂ ਸਿੱਖੋ, ਜਿਵੇਂ ਇਹਦਾ ਰੂਪ ਰੰਗ ਹੈ ਉਵੇਂ ਬਿਰਹਣ ਦਾ ਹਿਰਦਾ ਹੁੰਦਾ, ਤੇ ਉਹਦੀ ਕੂਕ ਵੀ ਕੋਇਲ ਵਰਗੀ ਹੁੰਦੀ, ਉਹਦੇ ਚ ਦਰਦ ਹੁੰਦਾ ਹੈ, ਮਿਟਾਸ ਹੁੰਦੀ ਹੈ, ਇੱਕ ਆਸ ਹੁੰਦੀ ਹੈ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕਹਿਓ ਬਿਰਹੋ ਜਾਲੀ। ਬਿਰਹੋ ਜਿਹੜਾ ਹੈ ਵਿਛੋੜਾ ਹੈ, ਸਾੜ ਦਿੰਦਾ ਅੰਦਰ ਨੂੰ, ਪਰ ਉਹ ਵਿਛੋੜਾ ਜਦੋਂ ਵੀ ਮਿਟਦਾ ਹੈ, ਭਾਵ ਜਦੋਂ ਵੀ ਪਿਆਰੇ ਦਾ ਪਿਆਰ ਮਿਲਦਾ ਹੈ, ਮੀਂਹ ਵਰਦਾ ਰਹਿਮਤ ਦਾ ਅੰਦਰ, ਫਿਰ ਅੰਦਰ ਨੂੰ ਜਵਾਹੇ ਦੇ ਬੂਟੇ ਵਰਗਾ ਵੀ ਕਈਆਂ ਨੇ ਲਿਖਿਆ। ਜਵਾਹੇ ਦਾ ਬੂਟਾ ਇਹ ਹੈ ਵੀ ਜਿੰਨਾ ਚਿਰ ਔੜ ਰਹੇ ਨਾ, ਉਹ ਸੜਿਆ ਰਹਿੰਦਾ, ਸੜ ਜਾਂਦਾ ਹੈ, ਪਰ ਰਤੀ ਮਾਤਰ ਵੀ ਮੀਂਹ ਪੈ ਜਾਏ, ਥੋੜੀਆਂ ਜਿਹੀਆਂ ਬੂੰਦਾਂ ਵੀ ਪੈ ਜਾਣ, ਉਹ ਫਿਰ ਹਰਿਆ ਹੋ ਜਾਂਦਾ ਹੈ। ਬਿਰਹਣੀ ਐਸੀ ਹੈ, ਹਿਰਦਾ ਐਸਾ ਹੀ ਹੈ, ਪ੍ਰਭੂ ਦੇ ਬਿਰਹਾ ਵਿੱਚ ਸੜੇ ਹੋਏ ਭਾਵੇਂ ਸਦੀਆਂ ਲੰਘ ਜਾਣ,
ਪਰ ਜਦੋਂ ਵੀ ਕਿਤੇ ਪ੍ਰੇਮ ਦੀ ਇੱਕ ਕਣੀ, ਦੀਦ ਦੀ ਇੱਕ ਕਣੀ ਉਹਨਾਂ ਦੇ ਹਿਰਦੇ ਤੇ ਪੈ ਜਾਏ, ਉਹ ਫਿਰ ਹਰਿਆ ਭਰਿਆ ਹੋ ਜਾਂਦਾ। ਇਸ ਕਰਕੇ ਦਤਾਰ ਜੀ ਕਹਿੰਦੇ, ਹੇ ਪਰਮਾਤਮਾ, ਸਿਰਫ ਇੱਕ ਖਿਣ, ਇੱਕ ਛਿਣ ਤੂੰ ਆਪਣਾ ਦਰਸ਼ਨ ਦੇ ਦੇ, ਇੱਕ ਪਲ ਤੂੰ ਆਪਣਾ ਦੀਦਾਰ ਦੇ ਦੇ। ਤੇਰੇ ਇੱਕ ਪਲ ਦੀਦਾਰ ਕਰਿਆ ਮੇਰੀਆਂ ਸਦੀਆਂ ਲੰਘ ਜਾਣੀਆਂ, ਮੇਰਾ ਜੀਵਨ ਬਣ ਜਾਣਾ ਤੇਰੇ ਇੱਕ ਪਲ ਦੇ ਦੀਦਾਰ ਦੇ ਨਾਲ। ਹੇ ਵਾਹਿਗੁਰੂ, ਇਸ ਕਰਕੇ ਇੱਕ ਛਿਣ ਦਰਸ ਦਿਖਾਏ ਜੀ, ਤੂੰ ਮੈਨੂੰ ਇੱਕ ਛਿਣ ਦੀਦਾਰ ਬਖਸ਼ ਦੇ, ਕਿਉਂਕਿ ਇਹ ਬਿਰਹਣੀ, ਇਹ ਹਿਰਦਾ ਹੁਣ ਤੇਰੇ ਤੋਂ ਬਿਨਾਂ ਧੀਰਜ ਨਹੀਂ ਧਰਦਾ, ਤੇਰੇ ਤੋਂ ਬਿਨਾਂ ਮੇਰੇ ਅੰਦਰ ਟਕਾ ਨਹੀਂ ਆਉਂਦਾ। ਭਾਵੇਂ ਮੇਰੇ ਪਾਸ ਸਭ ਕੁਝ ਹੈ, ਸਾਰਾ ਕੁਝ ਹੈ, ਹਾਰ ਸ਼ਿੰਗਾਰ ਦੇ ਸਾਧਨ ਹਨ, ਪਦਾਰਥ ਹਨ, ਖਾਣ ਦੇ ਵਸਤੂਆਂ ਹਨ, ਪਰ ਦਾਤਾ ਜੀ ਕਹਿੰਦੇ ਨਹੀਂ, ਜਿਹੜੀ ਬਿਰਹਣ ਹੈ ਉਹਨੂੰ ਇਹ ਚੀਜ਼ਾਂ ਸੋਭਦੀਆਂ ਨਹੀਂ, ਸੁਹੰਦੀਆਂ ਨਹੀਂ, ਚੰਗੀਆਂ ਨਹੀਂ ਲੱਗਦੀਆਂ। ਉਹ ਆਖਦੀ ਹੈ ਇਹ ਪਿਆਰਾ ਹੋਵੇ ਤਾਂ ਇਹ ਚੀਜ਼ਾਂ ਨੂੰ ਮੈਂ ਮਾਣ ਸਕਦੀ ਹਾਂ, ਇਹ ਚੀਜ਼ਾਂ ਨੂੰ ਮੈਂ ਛੂ ਸਕਦੀ ਹਾਂ, ਨਹੀਂ ਤੇ ਉਹਦੇ ਤੋਂ ਬਿਨਾਂ ਇਹ ਵੀ ਡਰਾਵਣੀਆਂ ਨੇ, ਇਹ ਵੀ ਮੈਨੂੰ ਭੈ ਭੀਤ ਕਰਦੀਆਂ ਨੇ। ਇਸ ਕਰਕੇ ਦਾਤਾ ਜੀ ਕਹਿੰਦੇ ਆਪਣੇ ਪਿਆਰੇ ਤੋਂ ਬਿਨਾਂ, ਬਾਜ ਪਿਆਰੇ ਆਪਣੇ ਬਿਰਹੀ ਨਾ ਧੀਰੋਧ, ਧੀਰੋਧ ਅਰਥ ਹੈ ਧੀਰਜ ਨਹੀਂ ਧਰਦੀ, ਟਿਕਾ ਨਹੀਂ ਆਉਂਦਾ। ਪੌੜੀ ਤਟ ਤੀਰਥ ਦੇਵ ਦੇਵਾਲਿਆ ਕੇਦਾਰ ਮਥੁਰਾ ਕਾਸੀ। ਪੰਚਮ ਪਾਤਸ਼ਾਹ ਦਤਾਰ ਜੀ ਕਹਿੰਦੇ ਵੀ ਸੰਸਾਰ ਜਗਤ ਦੇ ਅੰਦਰ ਧਰਮ ਦੇ ਅਸਥਾਨ ਜਿਨ੍ਹਾਂ ਤੇ ਜਾ ਕਰਕੇ ਮਨੁੱਖ ਧਰਮ ਸਿੱਖਦਾ ਹੈ, ਧਾਰਮਿਕ ਹੋਣਾ ਸਿੱਖਦਾ ਹੈ, ਪਰ ਅਸਲੀਅਤ ਇਹ ਹੈ ਵੀ ਸੰਸਾਰ ਵਿੱਚ ਰਹਿਣ ਵਾਲੀ ਕੋਈ ਵੀ ਵਸਤੂ ਨਹੀਂ। ਤਟ ਉਹ ਥਾਂ ਜਿਹੜੇ ਨਦੀਆਂ ਦੇ ਕਿਨਾਰੇ ਬਣੇ ਹੁੰਦੇ ਨੇ, ਤੀਰਥ ਬਣੇ ਹੁੰਦੇ ਨੇ। ਦੇਵ ਦੇਵਾਲਿਆ, ਦੇਵਤੇ ਤੇ ਦੇਵ ਆਲਿਆ, ਦੇਵਤਿਆਂ ਦੇ ਘਰ ਭਾਵ ਕੇ ਮੰਦਰ। ਕਹਿੰਦੇ ਤਟ ਹੋਣ, ਤੀਰਥ ਹੋਣ, ਦੇਵਤਿਆਂ ਦੇ ਘਰ ਹੋਣ, ਦੇਵਤਿਆਂ ਦੀਆਂ ਮੂਰਤੀਆਂ ਹੋਣ, ਕੇਦਾਰ ਮਥੁਰਾ ਕਾਸੀ, ਇਹ ਜਿਹੜੇ ਪਵਿੱਤਰ ਅਸਥਾਨ ਨੇ, ਬੜੀ ਪੂਜਾ ਮੰਨੀ ਜਾਂਦੀ ਇਹਨਾਂ ਦੀ, ਕੇਦਾਰ ਦੀ, ਕੇਦਾਰਨਾਥ, ਮਥੁਰਾ, ਕਾਸੀ, ਬਨਾਰਸ ਦੀ ਧਰਤੀ ਬੜੀਆਂ ਪਵਿੱਤਰ ਮੰਨੀਆਂ ਗਈਆਂ ਦੇਵਤਿਆਂ ਦੇ, ਬ੍ਰਹਮਾ ਵਿਸ਼ਨ ਮਹੇਸ਼ ਵਰਗਿਆਂ ਦੇ ਇਹਨਾਂ ਨੂੰ ਵਰ ਮਿਲੇ ਹੋਏ ਨੇ। ਪਰ ਦਾਤਾ ਜੀ ਕਹਿੰਦੇ ਇਹਨਾਂ ਵਿੱਚੋਂ ਕੋਈ ਵੀ ਰਹਿਣ ਵਾਲਾ ਨਹੀਂ, ਨਾ ਕੋਈ ਤੱਟ ਰਹੇਗਾ, ਨਾ ਕੋਈ ਤੀਰਥ ਰਹਿਣਾ, ਨਾ ਕੋਈ ਦੇਵ ਅਸਥਾਨ ਰਹਿਣਾ ਹੈ, ਸਭ ਨੇ ਬਿਨਸ ਜਾਣਾ। ਇਹ ਵਕਤੀ ਨੇ ਕੋਟ ਤੇਤੀਸਾ ਦੇਵਤੇ, 33 ਕਰੋੜ ਮੰਨੇ ਜਾਂਦੇ ਹੋਏ ਜਿਹੜੇ ਦੇਵਤੇ ਨੇ, ਸਨ ਇੰਦਰੈ ਜਾਸੀ ਅਤੇ ਉਹਨਾਂ 33 ਕਰੋੜ ਦੇਵਤਿਆਂ ਦੇ ਨਾਲ ਜਿਹੜਾ ਉਹਨਾਂ ਦਾ ਦੇਵਤਿਆਂ ਦਾ ਰਾਜਾ ਮੰਨਿਆ ਜਾਂਦਾ ਹੈ, ਇੰਦਰ ਰਾਜਾ ਹੈ ਸਾਰੇ ਰਾਜਿਆਂ ਦਾ। ਕਹਿੰਦੇ ਉਹ ਇੰਦਰ ਆਪਣੇ ਸਾਰੇ ਦੇਵਤਿਆਂ ਨਾਲ ਸਾਥ ਸਣ ਦਰਥ ਉਹਨਾਂ ਦੇ ਨਾਲ ਜਾਸੀ ਇਸ ਜਗਤ ਸੰਸਾਰ ਤੋਂ ਚਲਾ ਜਾਏਗਾ। ਕੱਲ ਵੀ ਬਚਨ ਕੀਤੇ ਸਨ, ਨਾ ਦੇਵ ਦਾਨ ਵਾ ਨਰਾ, ਨਾ ਸਿੱਧ ਸਾਧ ਕਾ ਧਰਾ, ਅਸਤ ਏਕ ਦਿਗਰ ਕੋਈ, ਏਕ ਤੂੰ ਹੀ, ਏਕ ਤੂੰ ਹੀ, ਨਾ ਦਾਦੇ ਦੇਹੰਦ ਆਦਮੀ, ਨਾ ਸਪਤ ਜੇਰ ਜਿਮੀ, ਅਸਤ ਏਕ ਦਿਗਰ ਕੋਈ, ਏਕ ਤੂੰ ਹੀ, ਏਕ ਤੂੰ ਹੀ, ਨਾ ਸੂਰ ਸੱਸ ਮੰਡਲੋ। ਕਹਿੰਦੇ ਕਿਸੇ ਜਗਤ ਨੇ ਵਿੱਚ ਕਿਸੇ ਵੀ ਵਸਤੂ ਨੇ ਨੀ ਰਹਿਣਾ, ਸਿਆਣੇ ਨੇ ਨੀ ਰਹਿਣਾ, ਮੂਰਖ ਨੇ ਨੀ ਰਹਿਣਾ, ਧਨੀ ਨੇ ਨੀ ਰਹਿਣਾ, ਗਰੀਬ ਨੇ ਨੀ ਰਹਿਣਾ। ਜੋ ਵੀ ਇਸ ਜਗਤ ਸੰਸਾਰ ਵਿੱਚ ਆਇਆ ਹੈ, ਗੱਲ ਮੁਕਾ ਦਿੱਤੀ ਗੁਰਦੇਵ ਪਿਤਾ ਮਹਾਰਾਜ ਨੇ ਕਿ ਜਿੰਨਾ ਵੀ ਦ੍ਰਿਸ਼ਟਮਾਨ ਹੈ ਸਭ ਮਥੇਨਾ, ਜਿਹੜਾ ਦ੍ਰਿਸ਼ਟਮਾਨ ਹੈ ਉਹ ਸਾਰਾ ਕੁਝ ਮਿੱਥ ਹੈ, ਝੂਠਾ ਹੈ, ਵਕਤੀ ਹੈ। ਮਿੱਥੇ ਦਾ ਅਰਥ ਹੁੰਦਾ ਕੁਝ ਸਮੇਂ ਲਈ ਮਿੱਥਿਆ ਗਿਆ। ਵਿਦਵਾਨਾਂ ਨੇ ਝੂਠ ਤੇ ਮਿੱਥ ਵਿੱਚ ਥੋੜਾ ਜਿਹਾ ਫਰਕ ਰੱਖਿਆ ਕਿ ਝੂਠ ਸੱਚ ਹੁੰਦਾ ਹੀ ਨਹੀਂ, ਨਾ ਉਹ ਅੱਗੇ ਹੁੰਦਾ ਨਾ ਪਿੱਛੇ ਹੁੰਦਾ, ਸਿਰਫ ਉਹਨੂੰ ਬਣਾਇਆ ਜਾਂਦਾ। ਮਿੱਥ ਜਿਹੜੀ ਹੈ ਉਹ ਦਿਸਦੀ ਹੁੰਦੀ ਹੈ, ਕੁਝ ਸਮੇਂ ਲਈ ਹੈ, ਵਕਤੀ ਹੈ, ਪਰ ਉਹ ਨਾ ਪਹਿਲਾਂ ਸੀ ਨਾ ਬਾਅਦ ਵਿੱਚੋਂ ਰਹਿ ਗਈ। ਸੰਸਾਰ ਨੂੰ ਮਿੱਥਿਆ, ਝੂਠ ਵੀ ਕਿਹਾ, ਕੂੜ ਵੀ ਕਿਹਾ, ਪਰ ਜ਼ਿਆਦਾ ਇਸ ਨੂੰ ਮਿੱਥਿਆ ਕਿਹਾ ਵੀ ਇਹ ਦਿਸ ਰਿਹਾ, ਪ੍ਰਤੀਤ ਹੋ ਰਿਹਾ, ਪਰ ਇਹਦਾ ਵਜੂਦ ਨਾ ਪਹਿਲਾਂ ਸੀ ਨਾ ਬਾਅਦ ਵਿੱਚੋਂ ਰਹਿਣਾ। ਇਸੇ ਕਰਕੇ ਦਤਾਰ ਜੀ ਕਹਿੰਦੇ ਇਹ ਧਾਰਮਿਕ ਅਸਥਾਨ ਵੀ, ਧਰਮ ਦੇ ਲੋਕ ਮੰਨੇ ਜਾਣ ਵਾਲੇ ਵੀ ਇਹ ਵੀ ਨਹੀਂ ਰਹਿਣਗੇ। ਸਿਮਰਤ ਸ਼ਾਸਤਰ ਵੇਦ ਚਾਰ, ਸਿਮਰਤੀਆਂ 27 ਮੰਨੀਆਂ ਗਈਆਂ, ਸ਼ਾਸਤਰ ਮੰਨੇ ਗਏ ਨੇ ਵੇਦ ਚਾਰ, ਚਾਰ ਬਹੁਤ ਵੱਡੇ ਵੇਦ, ਬੜਾ ਵੱਡਾ ਸਾਹਿਤ ਹੈ, ਬੜੇ ਪੁਰਾਣਾ ਸਾਹਿਤ ਹੈ। ਕਹਿੰਦੇ ਇਹ ਵੀ ਨਹੀਂ ਰਹਿਣੇ। ਖੱਟ ਦਰਸ 6 ਸ਼ਾਸਤਰ ਜਿਹੜੇ ਮੰਨੇ ਗਏ ਨੇ, ਉਹਨਾਂ ਦੇ ਵਿੱਚੋਂ ਨਾ ਉਹਨਾਂ ਨੂੰ ਰਚਣ ਵਾਲੇ ਰਹੇ ਨੇ ਤੇ ਨਾ ਉਹਨਾਂ ਰਹਿਣਾ। ਸਮਾਸੀ, ਸਮਾਸੀ ਦਾ ਅਰਥ ਹੈ ਸਮਾਜ ਆਣਗੇ, ਖਤਮ ਹੋ ਜਾਣਗੇ। ਹਰ ਚੀਜ਼ ਦਾ ਵਕਤ ਹੈ, ਅਹੁਦ ਹੈ। ਕੁਝ ਚੀਜ਼ਾਂ ਇੰਨੀਆਂ ਜ਼ਿਆਦਾ ਲੰਮੀਆਂ, ਸਾਡੇ ਤੋਂ ਲੰਮੀ ਉਹਨਾਂ ਦੀ ਅਹੁਦ ਹੁੰਦੀ ਹੈ,
ਸਾਨੂੰ ਲੱਗਦਾ ਸ਼ਾਇਦ ਇਹ ਸਦੀਵੀ ਨੇ, ਜਿਵੇਂ ਸੂਰਜ ਹੈ, ਚੰਦ ਹੈ, ਤਾਰਾ ਮੰਡਲ ਹੈ, ਸਾਨੂੰ ਉਹਨਾਂ ਦੀ ਅਹੁਦ ਤਾਂ ਪਤਾ ਨਹੀਂ। ਧਰਤੀ ਹੈ, ਸਾਨੂੰ ਨਹੀਂ ਪਤਾ ਉਹਦੀ ਅਹੁਦ ਕਿੰਨੀ ਹੈ। ਸਾਨੂੰ ਲੱਗਦਾ ਅਮਰ ਹੈ, ਕਿਉਂਕਿ ਸਾਡੀ ਉਮਰ 100 ਸਾਲ ਦੀ ਹੋ ਸਕਦੀ ਹੈ। ਮਨੁੱਖ 200 ਸਾਲ 500 ਸਾਲ ਤੱਕ ਜੀਵਿਤ ਰਹਿ ਸਕਦਾ ਹੋਏਗਾ ਪਹਿਲਾਂ, ਪਰ ਇਹਨਾਂ ਦੀ ਉਮਰ ਜਿਹੜੀ ਹੈ ਕਰੋੜਾਂ ਅਰਬਾਂ ਖਰਬਾਂ ਸਾਲ ਤੱਕ ਦੀ ਮੰਨੀ ਗਈ ਹੈ। ਪਰ ਦਤਾਰ ਜੀ ਕਹਿੰਦੇ ਹੈ ਇਹ ਵੀ ਮੌਤ ਦੇ ਅਗੋਸ਼ ਵਿੱਚ, ਇਹ ਵੀ ਘਟ ਰਹੇ ਨੇ, ਇਹ ਵੀ ਬਿਨਸ ਰਹੇ ਨੇ, ਸਦੀ ਵੀ ਇਹ ਵੀ ਨਹੀਂ। ਇਹਨਾਂ ਦੀ ਉਮਰ ਵੀ ਸਾਡੇ ਵਾਂਗੂ ਮਿਟਦੀ ਜਾ ਰਹੀ ਹੈ। ਤਾਂ ਹੀ ਕੱਲ ਦੀ ਪੌੜੀ ਵਿੱਚ ਦਤਾਰ ਨੇ ਕਿਹਾ ਸੀ ਨਾ, ਧਰਤ ਆਕਾਸ਼ ਪਾਤਾਲ ਹੈ, ਚੰਦ ਸੂਰ ਬਿਨਾਸੀ। ਇਹ ਸਭ ਕੁਝ ਬਿਨਸਣ ਵਾਲੇ ਨੇ, ਘਟੰਤ ਨੇ, ਘਟਦੇ ਪਏ ਨੇ, ਖਤਮ ਹੋ ਰਹੇ ਨੇ। ਦਤਾਰ ਜੀ ਕਹਿੰਦੇ ਸਿਮਰਤ ਸ਼ਾਸਤਰ ਵੇਦ ਚਾਰ, ਖਟ ਦਰਸ ਸਮਾਸੀ, ਪੋਥੀ ਪੰਡਿਤ ਗੀਤ ਕਵਿਤ ਕਵਿਤੇ ਭੀ ਜਾਸੀ। ਪੋਥੀ ਧਾਰਮਿਕ ਗ੍ਰੰਥ, ਪੋਥੀਆਂ ਪੰਡਿਤ ਉਹਨਾਂ ਨੂੰ ਰਚਣ ਵਾਲੇ, ਉਹਨਾਂ ਨੂੰ ਵਿਚਾਰਨ ਵਾਲੇ ਪੰਡਿਤ ਵਿਦਵਾਨ, ਗੀਤ ਜਿਨ੍ਹਾਂ ਨੇ ਗੀਤ ਰਚੇ, ਕਾਵ ਰਚੇ, ਕਵਿਤਾ ਕਵਿਤਾਵਾਂ ਰਚੀਆਂ, ਕਵਿਤੇ ਜਿਹੜੇ ਕਵੀ ਨੇ ਗਾਣ ਵਾਲੇ ਤੇ ਰਚਣ ਵਾਲੇ, ਭੀ ਜਾਸੀ ਸਾਰੇ ਉੱਠ ਕੇ ਚਲੇ ਜਾਣਗੇ, ਬਿਨਸ ਜਾਣਗੇ। ਜਗਤ ਅੰਦਰ ਕੋਈ ਵੀ ਰਹਿਣ ਵਾਲਾ ਸਦੀਵੀ ਨਹੀਂ, ਕੋਈ ਰਿਹਾ ਹੀ ਨਹੀਂ। ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਤਾਰ ਜੀ ਦੀ ਅੰਮ੍ਰਿਤ ਵੇਲੇ ਆਪਾਂ ਬਾਣੀ ਪੜ੍ਹਦੇ ਹਾਂ, ਤਵ ਪ੍ਰਸਾਦ ਸਵਈਏ, ਉਹਦੇ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਜਿਵੇਂ ਪੰਚਮ ਪਾਤਸ਼ਾਹ ਜੀ ਨੇ ਧਾਰਮਿਕ ਲੋਕਾਂ ਦਾ ਜ਼ਿਕਰ ਕੀਤਾ, ਦਤਾਰ ਪਿਤਾ ਮਹਾਰਾਜ ਜੀ ਦਸਮ ਪਾਤਸ਼ਾਹ ਰਾਜੇ ਮਹਾਰਾਜਿਆਂ ਦਾ ਜ਼ਿਕਰ ਕਰਦੇ ਨੇ। ਮਾਤੇ ਮਤੰਗ, ਜਰੇ ਜਰਸੰਗ, ਅਨੂਪ ਉਤੰਗ, ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਨ ਕੋ ਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂਪ ਭਲੀ ਬਿਧ, ਨਿਆਵਤ ਸੀਸ ਨਾ ਜਾਤ ਵਿਚਾਰੇ, ਏਤੇ ਭਏ ਤੋ ਕਹਾਂ ਭਏ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਕਹਿੰਦੇ ਇਹਨਾਂ ਨੇ ਜਾਣਾ, ਜਮ ਦੇ ਧਾਮ ਜਾਣਾ ਹੈ। ਤੇ ਗੁਰਦੇਵ ਪਿਤਾ ਮਹਾਰਾਜ ਜੀ ਦੀ ਬਾਣੀ ਵਿੱਚ ਹਰ ਭਗਤ ਨੇ, ਹਰ ਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਮੌਤ ਦੀ ਜਾਣ ਦੀ ਗੱਲ ਕੀਤੀ ਹੈ। ਭਗਤ ਨਾਮਦੇਵ ਜੀ ਦਾ ਬਚਨ ਪੜ੍ਹਦਿਆਂ ਕੌਣ ਰਿਹਾ, ਵੱਡੇ ਵੱਡੇ ਛਤਰ ਧਰੀ ਯੋਧੇ ਵੀ ਨਹੀਂ ਰਹੇ, ਗਹਿਰੀ ਕਰਕੇ ਨੀਵ ਖਦਾਈ, ਉੱਪਰ ਮੰਡਪ ਛਾਏ, ਮਾਰ ਕੰਡੇ ਤੇ ਕੋ ਅਧਕਾਈ, ਜਿਨ ਤ੍ਰਿਣ ਧਰ ਮੂੰਡ ਬੁਲਾਏ, ਹਮਰੋ ਕਰਤਾ ਰਾਮ ਸਨੇਹੀ, ਕਾਹੇ ਰੇ ਨਰ ਗਰਭ ਕਰਤ ਹੋ, ਬਿਨਸ ਜਾਏਗੀ ਝੂਠੀ ਦੇਹੀ। ਮੇਰੀ ਮੇਰੀ ਕੈਰੋ ਕਰਤੇ ਦਰਯੋਧਨ ਸੇ ਭਾਈ, ਬਾਰਹ ਜੋਜਨ ਛਤਰ ਚਲੈ ਥਾ, ਦੇਹੀ ਗਿਰਜਨ ਖਾਈ, ਸਰਬ ਸੋਇਨੇ ਕੀ ਲੰਕਾ ਹੋਤੀ, ਰਾਵਣ ਸੇ ਅਧਕਾਈ, ਕਹਾਂ ਭਇਓ ਦਰ ਬਾਧੇ ਹਾਥੀ, ਖਿਨ ਮੈਂ ਭਈ ਪਰਾਈ। ਕਹਿੰਦੇ ਕੀ ਹੋ ਗਿਆ, ਮਤਲਬ ਏਡਾ ਕੀ ਪਹਾੜ ਡੇਗ ਲਿਆ, ਕਹਾਂ ਭਇਓ। ਦਤਾਰ ਜੀ ਕਹਿੰਦੇ ਕੀ ਹੋ ਗਿਆ, ਜੇ ਹੋ ਗਿਆ ਆਮ ਇਨਸਾਨ ਪ੍ਰਭਾਵਿਤ ਹੁੰਦਾ, ਆਮ ਇਨਸਾਨ ਵਕਤੀ ਤੌਰ ਤੇ ਬੰਦੇ ਦੇ ਦਿਨ ਨੂੰ ਵੇਖ ਕੇ ਪ੍ਰਭਾਵਿਤ ਹੁੰਦਾ ਕਿ ਇਸ ਬੰਦੇ ਦੇ ਅੱਜ ਇਹ ਦਿਨ ਚੱਲਦੇ ਪਏ ਨੇ, ਕਿਸੇ ਦੇ ਚੰਗੇ ਦਿਨ ਚੱਲਦੇ ਹੋਣਗੇ, ਅਸੀਂ ਉਹਦੇ ਤੋਂ ਪ੍ਰਭਾਵਿਤ ਹੋ ਕਰਕੇ, ਅਸੀਂ ਉਹਦੇ ਤੋਂ ਮੁਅੱਸਰ ਹੋ ਕਰਕੇ ਜਿਹੜਾ ਉਹਦੇ ਵੱਲ ਝੁਕ ਜਾਵਾਂਗੇ। ਕਿਸੇ ਦੇ ਮੰਦੇ ਦਿਨ ਚੱਲਦੇ ਹੋਣ, ਅਸੀਂ ਉਹਦੇ ਤੋਂ ਪ੍ਰਭਾਵਿਤ ਹੋ ਕੇ ਉਹਦੇ ਮੌਜੀ ਉਡਾਵਾਂਗੇ, ਸੋਚਾਂਗੇ ਵੀ ਇਹਦੇ ਦਿਨ ਮਾੜੇ ਨੇ ਤੇ ਚੰਗੇ ਨੇ। ਪਰ ਗੁਰਦੇਵ ਜੀ ਕਹਿੰਦੇ ਜਿਹੜਾ ਸਿਆਣਾ ਹੈ, ਤਤ ਵੇਤਾ ਹੈ, ਉਹ ਵਕਤੀ ਤੌਰ ਤੇ ਸਮੇਂ ਦੇ ਅਨੁਸਾਰ ਰਿਜ਼ਲਟ ਨਹੀਂ ਕੱਢਦਾ, ਉਹ ਅੰਤ ਨੂੰ ਵੇਖਦਾ ਵੀ ਅੰਤ ਕੀ ਹੈ, ਕਹਾਂ ਭਇਓ ਅੰਤ ਕੀ ਹੋਏਗਾ ਇਹਨਾਂ ਦਾ। ਤੇ ਅੰਤ ਸਭ ਦਾ ਇੱਕੋ ਜਿਹਾ ਹੈ, ਕੋਈ ਵੀ ਹੋਵੇ ਸਭ ਦਾ ਅੰਤ ਇੱਕੋ ਜਿਹਾ ਹੈ। ਸਾਰਿਆਂ ਨੇ ਚਾਰ ਮੋਢਿਆਂ ਤੇ ਚੜ ਕੇ ਜਾਣਾ, ਭਾਵੇਂ ਉਹ ਜਗਤ ਸੰਸਾਰ ਦੇ ਅੰਦਰ ਕਿੱਡੇ ਤੋਂ ਕਿੱਡੇ ਵੱਡੇ ਵਾਹਨ ਦੀ ਯਾਤਰਾ ਪਏ ਕਰਦੇ ਨੇ, ਭਾਵੇਂ ਉਹ ਕਰੋੜਾਂ ਦੀਆਂ ਗੱਡੀਆਂ ਵਿੱਚ ਨੇ, ਭਾਵੇਂ ਉਹ ਆਪਣੇ ਪ੍ਰਾਈਵੇਟ ਜੈਟਾਂ ਦੇ ਅੰਦਰ ਘੁੰਮਦਾ ਹੈ, ਤੇ ਭਾਵੇਂ ਕੋਈ ਆਪਣੇ ਸਾਈਕਲ ਤੇ ਜਾਂਦਾ, ਪਰ ਅੰਤ ਵੇਲੇ ਜਿਹੜੀ ਅੰਤਿਮ ਸ਼ਬ ਯਾਤਰਾ ਹੈ ਉਹ ਸਭ ਦੀ ਇੱਕੋ ਜਿਹੀ ਹੈ। ਬੰਦਿਆਂ ਨੂੰ ਬੰਦਿਆਂ ਦੀ ਲੋੜ ਪੈਣੀ ਹੈ, ਚਾਰ ਮੋਢਿਆਂ ਨੇ ਹੀ ਉਹਨਾਂ ਨੂੰ ਸ਼ਮਸ਼ਾਨ ਵਾਲੇ ਪਾਸੇ ਲੈ ਕੇ ਜਾਣਾ ਹੈ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਵੀ ਸੰਸਕ੍ਰਿਤੀ, ਵੇਖੋ ਮੈਂ ਕਹਿ ਤੇ ਦਿੱਤਾ ਅਰਥ ਕਿਉਂਕਿ ਪੁਰਾਤਨ ਹੈ, ਇਹ ਸਾਡੀ ਸੰਸਕ੍ਰਿਤੀ ਹੈ, ਪਰ ਮੁਆਫ ਕਰਨਾ, ਇੱਥੇ ਇਸ ਦੀ ਧਰਤੀ ਤੇ ਮੈਨੂੰ ਲੱਗਦਾ ਬੰਦੇ ਨੂੰ ਮੋਢਾ ਵੀ ਨਸੀਬ ਨਹੀਂ ਹੁੰਦਾ, ਇੱਥੇ ਤਾਂ ਮੋਢਾ ਵੀ ਨਹੀਂ ਮਿਲਦਾ, ਧਰਤੀ ਪੰਜਾਬ ਦੀ ਧਰਤੀ ਤੇ ਸਾਡੀ ਧਰਤੀ ਤੇ ਮੋਢਾ ਵੀ ਮਿਲਦਾ। ਇਸ ਕਰਕੇ ਗੁਰੂ ਸਾਹਿਬ ਨੇ ਉਦਾਹਰਨਾਂ ਹੀ ਦਿੱਤੀਆਂ, ਵੇਖੋ ਬੰਦਾ ਚੱਲਿਆ ਚੌ ਜਾਣਿਆਂ ਦਾ ਕੰਨ, ਹੁਣ ਇੱਥੇ ਅਰਥ ਕਰਨੇ ਪੈਣ ਤੇ ਸਾਨੂੰ ਲੱਗਦਾ ਸ਼ਾਇਦ ਬਾਣੀ, ਕਿਉਂਕਿ ਬਾਣੀ ਪੁਰਾਤਨ ਹੈ, ਬਾਣੀ ਜਿਹੜੀ ਹੈ ਉਸ ਵਕਤ ਦੀਆਂ ਉਦਾਹਰਨਾਂ ਦੇ ਨਾਲ ਸਤਿਗੁਰੂ ਜੀ ਸਮਝਾਉਂਦੇ ਨੇ। ਕੰਨ ਦਾ ਅਰਥ ਮੋਢਾ ਹੀ ਹੁੰਦਾ ਕਿ ਬੰਦੇ ਨੂੰ ਚਾਰ ਮੋਢਿਆਂ ਤੇ ਚੜ੍ਹ ਕੇ ਜਾਣਾ ਪੈਂਦਾ ਹੈ, ਉਹਦੀ ਯਾਤਰਾ ਹੀ ਹੈ।
ਭਾਵੇਂ ਕੋਈ ਕਿੱਡਾ ਵੀ ਮਹਾਤਮਾ ਹੋਵੇ, ਕਿੱਡਾ ਵੀ ਧਰਮਾਤਮਾ ਹੋਵੇ, ਕਿੱਡਾ ਵੀ ਰਾਜਾ ਹੋਵੇ। ਦਤਾਰ ਜੀ ਕਹਿੰਦੇ, ਸਰਬ ਸੋਇਨੇ ਕੀ ਲੰਕਾ ਹੋਤੀ, ਰਾਵਣ ਸੇ ਅਧਕਾਈ ਕਹਾਂ ਭਇਓ, ਦਰ ਵਾਧੇ ਹਾਥੀ ਖਿਨ ਮੈਂ ਭਈ ਪਰਾਈ। ਸਾਰਾ ਕੁਝ ਪਰਾਇਆ ਹੋ ਜਾਂਦਾ, ਕੋਈ ਵੀ ਆਪਣਾ ਨਹੀਂ ਰਹਿੰਦਾ, ਸਭ ਸੰਸਾਰ ਇੱਕ ਛਿਨ ਵਿੱਚ ਪਰਾਇਆ ਹੋ ਜਾਂਦਾ। ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨੰਗ, ਕਹਿੰਦੇ ਸੁਪਨੇ ਵਰਗਾ ਏ। ਜਿਵੇਂ ਰਾਤ ਬੰਦਾ ਸੌ ਜਾਏ, ਸੁੱਤਿਆਂ ਜਿੰਨੇ ਮਰਜ਼ੀ ਉਹ ਆਪਣੀਆਂ ਕਲਪਨਾ ਵਿੱਚ ਰਹੇ, ਸੁੱਤਿਆਂ ਉਹਨੂੰ ਸੱਚ ਪ੍ਰਤੀਤ ਹੁੰਦਾ ਸੁਪਨਾ, ਪਰ ਉੱਠਦਿਆਂ ਹੀ ਉਹ ਸੁਪਨਾ ਝੂਠਾ ਲੱਗਦਾ, ਬਿਨਸ ਜਾਂਦਾ। ਗੁਰਦੇਵ ਜੀ ਕਹਿੰਦੇ ਬਸ ਜ਼ਿੰਦਗੀ ਇਸੇ ਤਰ੍ਹਾਂ, ਜਿੰਨਾ ਚਿਰ ਬੰਦੇ ਨੂੰ ਮੌਤ ਨਹੀਂ ਆਉਂਦੀ ਉਹਨਾਂ ਚਿਰ ਇਹ

ਵਾਲੇ, ਸੱਤ ਤੇ ਰਹਿਣ ਵਾਲੇ ਸੰਨਿਆਸੀ ਲੋਕ ਜਿਨ੍ਹਾਂ ਨੇ ਸਾਰਾ ਕੁਝ ਤਿਆਗ ਦਿੱਤਾ, ਸਭ ਕਾਲ ਹੈ ਵਾਸੀ, ਸਭ ਕਾਲ ਦੇ ਅਧੀਨ ਨੇ, ਕਾਲ ਤੋਂ ਕੋਈ ਨਹੀਂ ਬਚਿਆ, ਸਾਰਾ ਕੁਝ ਹੀ ਕਾਲ ਦੇ ਅਧੀਨ ਹੈ, ਕਾਲ ਨੇ ਆਪਣੇ ਵਸ ਕੀਤਾ ਹੋਇਆ। ਇਸ ਤਰ੍ਹਾਂ ਵਸ ਕੀਤਾ ਹੋਇਆ ਜਿਵੇਂ ਕੋਈ ਅਜਗਰ, ਜਿਵੇਂ ਕੋਈ ਵੱਡਾ ਸਰਪ ਕਿਸੇ ਆਪਣੇ ਸ਼ਿਕਾਰ ਨੂੰ ਆਪਣੀ ਗ੍ਰਿਫਤ ਵਿੱਚ ਜਕੜ ਲੈਂਦਾ ਨਾ, ਤੇ ਉਹਨੂੰ ਆਹਿਸਤਾ ਆਹਿਸਤਾ ਨਿਗਲਦਾ ਰਹਿੰਦਾ, ਆਹਿਸਤਾ ਆਹਿਸਤਾ ਘੁੱਟਦਾ ਰਹਿੰਦਾ, ਮਹਿਸੂਸ ਨਹੀਂ ਹੁੰਦਾ। ਗੁਰਦੇਵ ਜੀ ਕਹਿੰਦੇ ਇਸੇ ਤਰ੍ਹਾਂ ਮੌਤ ਦਾ ਜਿਹੜਾ ਅਜਗਰ ਹੈ ਨਾ, ਉਹਨੇ ਸਾਰਿਆਂ ਨੂੰ ਆਪਣੇ ਗਰਾਸ ਵਿੱਚ ਲਿਆ ਹੋਇਆ ਤੇ ਆਹਿਸਤਾ ਆਹਿਸਤਾ ਨਿਗਲ ਰਿਹਾ ਹੈ, ਕੋਈ ਉਹਦੇ ਗਰਾਸ ਤੋਂ ਬਚ ਨਹੀਂ ਸਕਦਾ, ਉਹਦੇ ਨਿਗਲਣ ਤੋਂ ਬਚ ਨਹੀਂ ਸਕਦਾ, ਸਭ ਨੂੰ ਉਸਨੇ ਨਿਗਲਿਆ ਹੋਇਆ। ਆਹਿਸਤਾ ਆਹਿਸਤਾ ਸਾਰੇ ਉਹਦੇ ਵੱਲ ਹੀ ਜਾ ਰਹੇ ਨੇ, ਭਾਵੇਂ ਕੋਈ ਜਤੀ ਹੈ, ਭਾਵੇਂ ਕੋਈ ਸਤੀ ਹੈ, ਭਾਵੇਂ ਕੋਈ ਸੰਨਿਆਸੀ ਹੈ। ਮੁਨ ਜੋਗੀ ਦਿਗੰਬਰਾ ਜਮੈ ਸਣ ਜਾਸੀ, ਮੁਨੀ ਲੋਕ, ਜੋਗੀ ਲੋਕ, ਦਿਗੰਬਰ ਲੋਕ, ਜੈਨੀਆਂ ਦੇ ਵਿੱਚ ਦਿਗੰਬਰ ਹੁੰਦੇ ਨੇ, ਸਿਤੰਬਰ ਹੁੰਦੇ ਨੇ। ਬਤਾਰ ਪਿਤਾ ਮਹਾਰਾਜ ਜੀ ਕਹਿੰਦੇ ਜੋਗੀ ਲੋਕ, ਮੁਨੀ ਲੋਕ, ਦਿਗੰਬਰ ਲੋਕ ਜਮੈ ਸਣ ਜਾਸੀ, ਕਿੱਡੀ ਵੱਡੀ ਗੱਲ ਕਹਿ ਦਿੱਤੀ ਵੀ ਸਾਰਿਆਂ ਨੂੰ ਜਮ ਲੈ ਕੇ ਜਾਂਦੇ ਨੇ। ਪਰ ਪੰਚਮ ਪਾਤਸ਼ਾਹ ਜੀ ਕਹਿੰਦੇ ਜਮ ਆਪ ਵੀ ਮੌਤ ਦੇ ਮੂੰਹ ਵਿੱਚ ਨੇ, ਜਮੈ ਸਣ ਜਾਸੀ, ਇਹ ਜਮਾਂ ਸਮੇਤ ਸਾਰਿਆਂ ਨੇ ਜਾਣਾ। ਜਿਹੜੇ ਜਮ ਦੂਜਿਆਂ ਨੂੰ ਲੈ ਕੇ ਜਾਂਦੇ ਨੇ ਨਾ, ਉਹ ਵੀ ਮੌਤ ਦੇ ਅਧੀਨ ਨੇ, ਉਹਨਾਂ ਦੇ ਸਿਰ ਤੇ ਵੀ ਮੌਤ ਦਾ ਕੁੰਡਾ ਹੈ, ਉਹਨਾਂ ਦੀ ਵੀ ਡਿਊਟੀ ਲੱਗੀ ਹੈ ਕਿ ਜਿਨ੍ਹਾਂ ਨੂੰ ਤੁਸੀਂ ਜਿੱਥੇ ਪਹੁੰਚਾ ਰਹੇ ਹੋ ਇੱਕ ਦਿਨ ਤੁਸੀਂ ਵੀ ਉੱਥੇ ਜਾਣਾ। ਕਾਲ ਦਾ, ਅਕਾਲ ਦਾ ਕਿੱਡਾ ਸੋਹਣਾ ਵਿਧਾਨ ਹੈ ਕਿ ਕਿਸੇ ਨੂੰ ਬਖਸ਼ਿਆ ਨਹੀਂ, ਕਿ ਕੋਈ ਭਾਵੇਂ ਮੌਤ ਦੀ ਸੇਵਾ ਪਿਆ ਕਰਦਾ, ਦੂਤ ਬਣ ਕੇ ਮੌਤ ਤੇ ਵਿਚਰਦਾ ਪਿਆ, ਪਰ ਗੁਰਦੇਵ ਜੀ ਕਹਿੰਦੇ ਜਮ ਦੇ ਦੂਤ ਵੀ ਭੈ ਦੇ ਅਧੀਨ ਨੇ, ਮੌਤ ਦੇ ਅਧੀਨ ਨੇ। ਜਮੈ ਸਣ ਜਾਸੀ, ਜਮਾਂ ਸਮੇਤ ਸਾਰੀ ਜਾਣਗੇ, ਮੌਤ ਦੇ ਫਰਿਸ਼ਤੇ ਨਹੀਂ ਛੱਡੇ, ਮੌਤ ਦੇ ਦੇਵਤੇ ਨਹੀਂ ਛੱਡੇ, ਮੌਤ ਨੇ। ਜੋ ਦਿਸੈ ਸੋ ਵਿਨਸ ਨਾ, ਸਭ ਬਿਨਸ ਬਿਨਾਸੀ। ਦਤਾਰ ਜੀ ਕਹਿੰਦੇ ਜੋ ਕੁਝ ਵੀ ਦਿਸਦਾ ਹੈ ਸੌਖਾ ਕਰ ਦਿੱਤਾ ਸਾਰਿਆਂ ਦੇ ਨਾਂ ਲੈ ਕੇ, ਫਿਰ ਵੀ ਕਹਿ ਦਿੱਤਾ, ਹੋ ਸਕਦਾ ਕਈਆਂ ਦੇ ਨਾਂ ਨਾ ਚੇਤੇ ਹੋਣ, ਆਏ ਨਾ ਹੋਣ, ਪਰ ਦਾਤਾ ਜੀ ਨੇ ਗੱਲ ਮੁਕਾ ਦਿੱਤੀ ਵੀ ਜੋ ਇਹਨਾਂ ਅੱਖਾਂ ਨਾਲ ਦਿਸਦਾ ਨਾ, ਬੰਦੇ ਚਸ਼ਮ ਦੀਦੰਗ ਫਨਾਹ, ਚਸ਼ਮ ਦਾ ਅਰਥ ਹੁੰਦਾ ਦਿਸਦਾ, ਅੱਖਾਂ ਨਾਲ ਦੀਦੰਗ ਦਿਸਦਾ ਹੈ, ਇਹਨਾਂ ਚਸ਼ਮਿਆਂ ਨਾਲ, ਇਹਨਾਂ ਅੱਖਾਂ ਨਾਲ। ਚਸ਼ਮ ਕਹਿੰਦੇ ਨੇ ਫਾਰਸੀ ਵਿੱਚ ਅੱਖਾਂ ਨੂੰ, ਦੀਦੰਗ ਕਹਿੰਦੇ ਨੇ ਦੇਖਣਾ, ਫਨਾਹ ਦਾ ਅਰਥ ਹੈ ਨਾਸ਼। ਕਹਿੰਦੇ ਇਹਨਾਂ ਤੇਰੇ ਦੋ ਚਸ਼ਮਿਆਂ ਨਾਲ ਜੋ ਤੈਨੂੰ ਸੰਸਾਰ ਵਿੱਚ ਦਿਸਦਾ ਹੈ ਨਾ, ਜਾਂ ਤੂੰ ਜੋ ਕੁਝ ਦੇਖ ਲਿਆ ਹੈ ਉਹ ਸਾਰਾ ਕੁਝ ਫਨਾ ਹੋਣ ਵਾਲਾ ਹੈ ਜਾਂ ਹੋ ਰਿਹਾ ਹੈ, ਇਸ ਸੰਸਾਰ ਵਿੱਚ ਰਹਿਣਾ ਕਿਸੇ ਨੇ ਨਹੀਂ। ਜੋ ਉਪਜੇ ਸੋ ਬਿਨਸ ਹੈ, ਪਰ ਉਹ ਆਜ ਕਹਿ ਕਾਲ, ਨਾਨਕ ਹਰ ਗੁਣ ਗਾਈ ਲੇ ਛਾੜ ਸਗਲ ਜੰਜਾਲ। ਜੋ ਦਿਸੈ ਸੋ ਬਿਨਸ ਨਾ, ਸਭ ਬਿਨਸ ਬਿਨਾਸੀ, ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋਸੀ। ਫਿਰ ਕੋਈ ਹੈ, ਥਿਰ ਵੀ ਹੈ ਕੋਈ, ਤਾਂ ਗੁਰੂ ਸਾਹਿਬ ਜੀ ਨੇ ਜਿਵੇਂ ਕੱਲ ਕਿਹਾ ਸੀ ਨਾ, ਨਿਹਚਲ ਸੱਚ ਖੁਦਾਏ ਏਕ, ਖੁਦਾਏ ਬੰਦਾ ਅਵਿਨਾਸੀ। ਅੱਜ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਉਸੇ ਗੱਲ ਨੂੰ ਦੂਜੇ ਸ਼ਬਦਾਂ ਵਿੱਚ ਕਹਿੰਦੇ ਨੇ, ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋਸੀ, ਕਿ ਸੰਸਾਰ ਜਗਤ ਦੇ ਅੰਦਰ ਸਾਰਾ ਕੁਝ ਜਾਣ ਵਾਲਾ ਹੈ। ਹਰ ਕੇ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਿਰਾਰੀ ਰੇ, ਆਵੇ ਨਾ ਜਾਹੇ ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਪਾਰ ਬ੍ਰਹਮ ਦੇ ਜਿਹੜੇ ਨੇੜੇ ਰਹਿੰਦੇ ਨੇ, ਅਕਾਲ ਦੇ ਜਿਹੜੇ ਪੁਜਾਰੀ ਨੇ, ਅਕਾਲ ਦੇ ਜਿਹੜੇ ਸੇਵਕ ਨੇ, ਅਕਾਲ ਦੇ ਨਾਲ ਰਹਿ ਕਰਕੇ ਉਹ ਕਾਲ ਤੋਂ ਰਹਿਤ ਹੋ ਜਾਂਦੇ ਨੇ, ਉਹ ਕਾਲ ਅਤੀਤ ਹੋ ਗਏ ਜਿਹੜੇ ਅਕਾਲ ਦੇ ਪੁਜਾਰੀ ਹੋ ਗਏ। ਪੰਚਮ ਪਾਤਸ਼ਾਹ ਜੀ ਨੇ ਇਹੀ ਕਿਰਪਾ ਅੱਜ ਦੇ ਸਲੋਕਾਂ ਵਿੱਚ ਕੀਤੀ ਹੈ ਕਿ ਜੋ ਪਰਮੇਸ਼ਵਰ ਦੀ ਦੀਦ ਦੇ ਤਲਬਗਾਰ ਹਨ, ਉਹ ਪਿਆਰੇ ਤੋਂ ਬਿਨਾਂ ਕਿਸੇ ਹੋਰ ਨੂੰ ਵੇਖਣਾ ਨਹੀਂ ਲੋੜਦੇ, ਤੇ ਉਹਨਾਂ ਨੂੰ ਇਹ ਮੌਤ ਵੀ ਛੂਹ ਨਹੀਂ ਸਕਦੀ, ਜਿਹੜੀ ਮੌਤ ਸਭ ਤੇ ਆਉਂਦੀ ਹੈ। ਰੱਬ ਦੇ ਪਿਆਰੇ ਉਸ ਮੌਤ ਤੋਂ ਵੀ ਪਾਰ ਹੋ ਜਾਂਦੇ ਨੇ, ਉਸ ਅਕਾਲ ਦੇ ਦੇਸ਼ ਦੀ ਯਾਤਰਾ ਕਰਕੇ ਕਾਲ ਨੂੰ ਵੀ ਜਿੱਤ ਲੈਂਦੇ ਨੇ। ਗੁਰੂ ਕਿਰਪਾ ਕਰੇ, ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਕਰਦੇ ਹਾਂ, ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਹੈ। ਆਓ, ਜਿਨ੍ਹਾਂ ਦਾ ਅਸੀਂ ਇੰਤਜ਼ਾਰ ਕਰ ਰਹੇ ਸਾਂ, ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਅੱਜ ਤੋਂ ਲੈ ਕਰਕੇ 31 ਤਰੀਕ ਤੱਕ ਉਹਨਾਂ ਨੇ ਆਪ ਜੀ ਦੇ ਦਰਸ਼ਨ ਕਰਨੇ ਹਨ, ਗੁਰਬਾਣੀ ਕੀਰਤਨ ਰਾਹੀਂ ਸੇਵਾ ਕਰਨੀ ਹੈ। ਸੋ ਦਾਸ ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਅਤੇ ਉਹਨਾਂ ਦੇ ਜਥੇ ਨੂੰ ਜੀਆਂ ਆਖਦਾ ਹੈ। ਅਗਲਾ ਪ੍ਰੋਗਰਾਮ ਆਪ ਜੀ ਪਿਆਰ ਸਹਿਤ ਸਤਿਕਾਰਯੋਗ ਸਰਦਾਰ ਰਜਿੰਦਰ ਸਿੰਘ ਜੀ ਮੱਘਰ ਸਾਹਿਬ ਤਿੰਨਾਂ ਪਾਸੋਂ ਸਰਵਣ ਕਰੋ ਜੀ।
ਭੁੱਲਾਂ ਚੁੱਕਾਂ ਦੀ ਖਿਮਾ।

0: ਵਾਹਿਗੁਰੂ ਜੀ ਕੀ ਫਤਿਹ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪਿਆ ਲਾਏ ਧਿਆਨਾ, ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਤੇ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਇਲਾਹੀ ਬਾਣੀ ਦੀ ਕਥਾ ਤੇ ਕੀਰਤਨ ਸਰਵਣ ਕਰਕੇ ਸਾਹਿਬਾਂ ਦੀ ਬਖਸ਼ਾ ਲੈ ਰਹੀ ਪਰਮ ਸਤਿਕਾਰਯੋਗ ਸਾਧਸੰਗਤ ਜੀਓ, ਆਪ ਗੁਰਾਂ ਦੀ ਬਖਸ਼ੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਨਵਨੀਤ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਇਲਾਹੀ ਬਾਣੀ ਦੀ ਲੜੀਵਾਰ ਕਥਾ ਸਰਵ ਕਰਵਾਈ ਹੈ। ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਹੁਣ ਮੈਂ ਸਭ ਤੋਂ ਪਹਿਲਾਂ ਪੰਜ ਦੇ ਮਹਾਨ ਕੀਰਤਨੀਏ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਅਤੇ ਉਹਨਾਂ ਦੇ ਜਥੇ ਨੂੰ ਇੱਥੋਂ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ, ਸੇਵਾਦਾਰਾਂ ਵੱਲੋਂ, ਕੀਰਤਨੀ ਜਥਿਆਂ ਵੱਲੋਂ, ਗੁਰੂ ਕੀ ਸੰਗਤ ਵੱਲੋਂ ਉਹਨਾਂ ਨੂੰ ਜੀਵਾਂ ਆਖਦਾ ਅਤੇ ਉਹਨਾਂ ਦਾ ਪ੍ਰੋਗਰਾਮ ਦੱਸ ਦੇਵਾਂ, ਆਪ ਜੀ ਨਾਲ ਸਾਂਝਾ ਕਰ ਲਵਾਂ। ਰੋਜ਼ ਸ਼ਾਮ ਨੂੰ ਸਾਡੇ ਪਾਸ ਐਤਵਾਰ ਤੱਕ ਨੇ, ਪਰ ਸ਼ਨਿਚਰਵਾਰ ਤੱਕ ਕੀਰਤਨ ਉਹਨਾਂ ਦਾ ਜੋ ਹੈ ਸਮਾਂ ਉਹ 7:30 ਤੋਂ ਲੈ ਕੇ 8:30 ਹੈਗਾ ਸ਼ਾਮ ਦਾ, ਅਤੇ ਸ਼ਨਿਚਰਵਾਰ ਸ਼ਾਇਦ ਥੋੜ੍ਹਾ ਵਧੇਰੇ ਸਮਾਂ ਹੋਵੇ, ਕਿਉਂਕਿ ਉਸ ਦਿਨ ਆਪਾਂ ਮਿੱਠੀ ਯਾਦ ਮਨਾ ਰਹੇ ਹਾਂ ਪੰਥ ਦੇ ਉਹ ਵੀ ਮਹਾਨ ਕੀਰਤਨੀ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਖਾਲਸਾ ਜੀ ਦੀ। ਉਸ ਦੇ ਵਿੱਚ ਵੀ ਆਪ ਜੀ ਨੂੰ ਬੇਨਤੀ ਹੈ 6 ਵਜੇ ਸ਼ਾਮ ਤੋਂ ਲੈ ਕੇ 9 ਵਜੇ ਤੱਕ ਪ੍ਰੋਗਰਾਮ ਹੈ, ਭਾਈ ਸਾਹਿਬ ਜੀ ਨੇ ਵੀ ਕੀਰਤਨ ਕਰਨਾ, ਸੋ ਆਪ ਜੀ ਨੇ ਜ਼ਰੂਰ ਵੱਧ ਤੋਂ ਵੱਧ ਗਿਣਤੀ 'ਚ ਆ ਕੇ ਅਤੇ ਉਸ ਵਿੱਚ ਹਾਜ਼ਰੀਆਂ ਭਰਨ ਦੀ ਕਿਰਪਾ ਕਰਨੀ। ਐਤਵਾਰ ਨੂੰ ਭਾਈ ਸਾਹਿਬ ਜੀ ਦੇ ਕੀਰਤਨ ਦਾ ਸਮਾਂ ਹੋਵੇਗਾ ਜੀ 12:30 ਤੋਂ 1:30, ਸੋ ਉਹ ਵੀ ਨੋਟ ਕਰ ਲਓ। ਬਾਕੀ ਸੂਚਨਾਵਾਂ ਮੈਂ ਨਹੀਂ ਦੇਣੀਆਂ, ਹੁਣ ਇੱਕ ਜ਼ੋਰ ਦੇ ਲਵਾਂ, 29 ਤਰੀਕ ਦੀ ਕਰੀਅਰ ਡੇ ਮਨਾਇਆ ਜਾ ਰਿਹਾ ਗੁਰੂ ਨਾਨਕ ਖਾਲਸਾ ਸਕੂਲ ਵੱਲੋਂ ਅਤੇ ਨਾਲ ਡੀਐਨਜ਼ਾ ਕਾਲਜ ਦੇ ਸਿੱਖ ਸਟੂਡੈਂਟ ਐਸੋਸੀਏਸ਼ਨ ਵੱਲੋਂ। ਉਹਨਾਂ ਨੇ ਸਾਨੂੰ ਦੱਸਣਾ ਹੈ ਕਿ ਕਿਹੜੇ ਕਿਹੜੇ ਕੈਰੀਅਰ ਦੇ ਵਿੱਚ ਭਾਵ ਕਿੱਥੇ ਨੌਕਰੀਆਂ ਕਹਿ ਲਓ ਜਾਣ ਵਾਸਤੇ ਬੱਚਿਆਂ ਨੂੰ ਕੀ ਪੜ੍ਹਾਈ ਕਰਨ ਦੀ ਲੋੜ ਹੈਗੀ ਆ, ਕਿੱਥੇ ਕਿੱਥੇ ਪੜ੍ਹਾਈ ਕਰ ਸਕਦੇ ਨੇ। ਬਹੁਤ ਮਿਹਨਤ ਕਰਕੇ ਉਹਨਾਂ ਨੇ ਤਿਆਰੀ ਕੀਤੀ ਆ। ਉਹ ਪ੍ਰੋਗਰਾਮ ਹੈ ਜੀ ਸ਼ੁੱਕਰਵਾਰ ਸ਼ਾਮ ਨੂੰ 5 ਵਜੇ ਤੋਂ ਲੈ ਕੇ ਅਤੇ 8 ਵਜੇ ਤੱਕ। ਆਪਣੇ ਬੱਚਿਆਂ ਨੂੰ ਸਮੇਤ ਆ ਕੇ ਉਸ ਤੋਂ ਲਾਭ ਉਠਾਉਣਾ, ਚਾਹੇ ਆਪ ਜੀ ਦਾ ਬੱਚਾ ਪ੍ਰਾਇਮਰੀ ਸਕੂਲ 'ਚ ਆ ਜਾਂ ਮਿਡਲ 'ਚ ਆ ਜਾਂ ਹਾਈ ਸਕੂਲ 'ਚ ਆ। ਆਓ ਹੁਣ ਮੈਂ ਬੇਨਤੀ ਕਰਾਂ ਸਤਿਕਾਰਯੋਗ ਭਾਈ ਸਾਹਿਬ ਜੀ ਨੂੰ ਕਿ ਉਹ ਆਪ ਜੀ ਨੂੰ ਇਲਾਹੀ ਬਣ ਦੇ ਕੀਰਤਨ ਸਰਵਣ ਕਰਾਉਣਗੇ ਜੀ। ਸੰਗਤਾਂ ਹਮੇਸ਼ਾ ਉਹਨਾਂ ਦੇ ਕੀਰਤਨ ਨੂੰ ਸਰਵਣ ਕਰਨੀਆਂ ਚਾਹੁੰਦੀਆਂ ਨੇ, ਜਿੱਥੇ ਵੀ ਮਰਜ਼ੀ ਜਾਣ, ਉਹ ਗੁਰੂ ਦੀ ਬਖਸ਼ ਹੈ ਉਹਨਾਂ 'ਤੇ, ਅਤੇ ਸਾਡੀ ਅਰਦਾਸ ਹੈ ਕਿ ਗੁਰੂ ਇਸੇ ਤਰ੍ਹਾਂ ਹੀ ਉਹਨਾਂ 'ਤੇ ਬਖਸ਼ਿਸ਼ਾਂ ਕਰਦਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ।

ਸਨਮਾਨ ਯੋਗ ਸਤਸੰਗੀ ਜਨੋ, ਜਿਵੇਂ ਕਿ ਆਪ ਜੀ ਨੂੰ ਇਸ਼ਤਿਹਾਰਾਂ ਰਾਹੀਂ ਵੀ ਪਤਾ ਹੈ, ਗੁਰਦੁਆਰੇ ਦੀ ਅਨਾਊਂਸਮੈਂਟ ਤੋਂ ਵੀ ਪਤਾ ਹੈ, ਦਾਸਰਾਂ ਵੱਲੋਂ ਕੀਰਤਨ ਤੋਂ ਪਹਿਲਾਂ ਸਾਡੇ ਬੜੇ ਪਿਆਰੇ ਸੈਕਟਰੀ ਸਾਹਿਬ ਸਰਦਾਰ ਰਾਜਿੰਦਰ ਸਿੰਘ ਜੀ ਜਿਨ੍ਹਾਂ ਨੇ ਪੂਰਾ ਵੇਰਵਾ ਆਪ ਜੀ ਨੂੰ ਦੱਸ ਦਿੱਤਾ, ਮੈਂ ਆਪ ਜੀ ਸੇਵਾ ਦੇ ਵਿੱਚ ਆਪਣੇ ਇਹਨਾਂ ਬੱਚਿਆਂ ਦੇ ਨਾਲ ਐਤਵਾਰ ਤੱਕ ਹਾਜ਼ਰ ਹਾਂ ਜੀ। ਆਇਓ, ਮਿਲ ਬੈਠਾਂਗੇ, ਸਾਹਿਬ ਦੀ ਕੀਰਤੀ ਕਰਾਂਗੇ। ਔਰ 30 ਤਰੀਕ ਨੂੰ ਪੰਥ ਦੇ ਮਹਾਨ ਵਿਦਵਾਨ ਕੀਰਤਨੀ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ, ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਉਹਨਾਂ ਦੇ ਪਰਿਵਾਰ ਵੱਲੋਂ, ਆਪ ਸੰਗਤਾਂ ਵੱਲੋਂ, ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ, ਸਭਨਾਂ ਵੱਲੋਂ ਮਿਲ ਕੇ ਉਹਨਾਂ ਦੀ ਯਾਦ ਮਨਾਈ ਜਾ ਰਹੀ ਹੈ। ਆਇਓ ਜੀ, ਮਿਲ ਬੈਠਾਂਗੇ, ਜੋ ਗੁਰੂ ਕਰਾਏਗਾ ਮਿਲ ਜੁਲ ਕੇ ਸਾਹਿਬ ਦੀ ਕੀਰਤੀ ਕਰਾਂਗੇ ਜੀ। ਇੱਥੇ ਹੀ ਕੀਰਤਨ ਦੀ ਸਮਾਪਤੀ, ਉਹਨਾਂ ਸਭ ਦਾ ਜਾਪ ਕਰਨਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਰਨ ਗਗਨ ਨਵ ਖੰਡ ਮਹਿ, ਜੋਤ ਸਭ ਰੂਪੀ ਰਹਿਓ ਭਰ, ਪਨ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾ ਹਿਨ ਨਿਰਮਲ ਕਰਨੀ, ਸਾਧ ਸੰਗਤ ਕੈ ਅੰਚਲ ਲਾਭ ਹੋ, ਬਿਖਮ ਨਦੀ ਜਾਏ ਤਰਣੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

है तू होवनहार, अगम अगाध ऊंच अपार।

ਜਿਨ ਜਪਿਆ ਤਿਸ ਕੋ ਬਲਿਹਾਰ ਤਿਸ ਕੈ ਸੰਗ ਤਰੈ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਛੋ ਧੂਰ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ,
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
0: ਸੋਰਠ ਮਹੱਲਾ ਪੰਜਵਾਂ, ਗੁਰੂ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਲਾਗਾ ਜਮ ਲੱਜਾ ਕਰ ਭਾਗਾ, ਪ੍ਰਭ ਜੀ ਤੂੰ ਮੇਰੇ ਸੁਖਦਾਤਾ, ਬੰਧਨ ਕਾਟ ਪ੍ਰੇਮ ਨਿਰਮਲ ਪੂਰਨ ਪੁਰਖ ਦਾਤਾ ਰਹਾਓ। ਨਾਨਕ ਪ੍ਰਭ ਬਿਨਾਸੀ ਤਾ ਕੀ ਸੇਵ ਨ ਦੇਖੀ ਜਾਸੀ, ਅੰਤ ਕਰੇ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਹ ਨ ਲੱਗੀ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮ ਕਾਰ ਦੁਖ ਲਗੇ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਖਾਦੀ ਆਈ ਚਲ ਲਾਈ, ਰਾਖ ਲੀਏ ਤਿਨ ਰੱਖਣ ਹਾਰ, ਸਭ ਪਿਆਰ ਮਿਟਾਈ, ਕਹੋ ਨਾਮ ਕਿਰਪਾ ਭਈ ਭੈ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਮੀਤ, ਨਾ ਹੋ ਨਾ ਤੂੰ ਮੈਂ ਸ਼ੁਕੈਨ ਜਾਇਓ ਦੂਤ, ਮਨ ਵੋ ਚਿਤ ਵੋ ਚਿਤ ਵਨੀ ਅਧਰੂ ਕਰੋ ਟਨੀਤ, ਹਰ ਕੀਰਤਨ ਕਾ ਆਹਰੋ ਹਰ ਦਿਓ ਨਾਨਕੇ ਮੀਤ। ਸੋਹਿਲਾ ਰਾਗ ਗੌੜੀ ਦੇਵੀ ਮਹੱਲਾ ਪਹਿਲਾ, ਜੈ ਕਰ ਕੀਰਤਾ ਕੀਏ ਕਰਤੇ ਕਾ ਹੋਈ ਵਿਚਾਰੋ, ਸੁਖ ਕਰ ਕਾਹੋ ਸੋਹਿਲਾ, ਸਿਮਰੋ ਸਿਜਨ ਹਾਰੋ ਤੁਮ ਗਾਵ ਅਮਰ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸਗਲੇ ਸਦਾ ਸੁਖ ਹੋਏ ਰਹਾਓ, ਨਿਤ ਨਿਤ ਜੀਅੜੇ ਸੋਮਾਲੀਅਨ ਦੇਵੀ ਕਾ ਦੇਵ ਹਾਰ, ਕਰ ਕਰੇ ਹਾ ਪਹੁੰਚਾ ਸਦੜ ਨਿਤ ਪਵਨ, ਨਾਨਕ ਸੇ ਦਇਆ ਕਵਨ ਰਾਜ ਪਾਤਸ਼ਾਹ ਮਹੱਲਾ ਪਹਿਲਾ, ਛੈ ਘਰ ਛੈ ਗੁਰ ਛੈ ਉਪਦੇਸ਼, ਗੁਰਗੁਰ ਗੋਬਿੰਦ ਅਨੇਕ ਬਾਬਾ ਜੈ ਰਹਾਓ, ਵਿਸ਼ਵੇ ਕਸੀਆਂ ਘੜੀਆਂ ਪਹਿਰਾ ਤੁਸੀਂ ਵਾਰੀ ਮਾਹੋ ਗੁਆ, ਰਾਜ ਬਣਾ ਗਈ ਮਹੱਲਾ ਪਹਿਲਾ, ਜਗਨ ਮੈਂ ਖਾਲ ਰਾਜ ਧੂਪ ਮਲਿਆਨ ਲੋ ਪਵਨ ਚਲੋ ਕਰੀ, ਜਗਲ ਬਨ ਰਾਜੀ ਅਨ ਹਟਾ ਸ਼ਬਦ ਵਜਾ, ਮਨ ਨੈਣ ਹੈ ਤੋਹੀ ਤੋ ਸਹਿਸ ਮੂਰਤ, ਸਹਿਸ ਪਦ ਜੁਮਨ ਹੋਏ ਜਾਤੇ ਤੇਰੇ ਨਾਲ ਵਾਸ ਸਾਰਾ, ਗੋਰੀ ਪੂਰੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਜਮਕਾਲ ਸਹਿਦਾਰੀ ਹਰ ਦਿਨ ਹਰ ਮਨ ਨਾਮ ਸਮਾਨੇ ਪਰਮੇਸ਼ਰ ਬਹੁਤ ਸੋਖਾਂ ਮੇਰਾ ਮੰਡਾ ਹੀ ਆਮ ਗਰੀਬ ਮਸੇ ਕੁਲੀਨ ਪ੍ਰਭਤੀ ਹਰ ਰਾਤ ਰਾਤ ਕਰੋ ਬੇਨਤੀ ਸੁਣੋ ਮੇਰੇ ਮੀਠਾ, ਸੰਤ ਪਹਿਲ ਕੀ ਦਿਲਾ, ਖਾਟ ਚਲੋ ਹਲਾ ਆ ਗਏ ਔਰ ਪਤਾ ਤਿੰਨ ਸੋ ਰਹਿਣਾ, ਮਨ ਗੁਰ ਮਿਲ ਖਾਦ ਕਰਿਓ ਬ੍ਰਹਮ ਗਿਆਨੀ, ਜਿਸੇ ਜਗਾਏ ਕੀ ਆਵੇ ਰਸ, ਆਕਤ ਕਥਾ ਤਿਨ ਜਾਨੀ।

ਨਾ। ਬੋਲਾਂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰ ਕ੍ਰਿਸ਼ਨ ਤੇ ਆਈਏ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਨਿਧਾਵੇ ਤਾਏ। ਸਭ ਥਾਈ ਹੋਣਾ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ। ਸਭ ਥਾਈ ਹੋਣਾ ਸਹਾਇ ਦਸਾਂ ਪਾਤਸ਼ਾਹ ਕੀ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰਕੇ ਬੋਲਣਾ ਜੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਕਾ ਕੋਟਾਨ ਕੋਟ ਸ਼ੁਕਰ ਲੱਖ ਲੱਖ ਧੰਨਵਾਦ। ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਆਪ ਜੀ ਨੇ ਆਪਣੇ ਪਵਿੱਤਰ ਪਾਵਨ ਖੁੱਲੇ ਦਰਸ਼ਨ ਦੀਦਾਰੇ ਬਖਸ਼ੇ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ ਹੈ। ਇਸ ਵੇਲੇ ਆਪ ਜੀ ਕੇ ਹਜ਼ੂਰ ਕੀਰਤਨ ਸੋਹਲੇ ਸਾਹਿਬ ਜੀ ਕੇ ਪਾਠ ਹੋਏ। ਸੁਖਾਸਨ ਦੀ ਸੇਵਾ ਹੋਈ। ਬਾਣੀ ਦਾ ਪਾਠ ਕਰਦਿਆਂ ਸੁਖਾਸਨ ਦੀ ਸੇਵਾ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਅਣਜਾਣ ਬੱਚੇ ਸਮਝ ਕੇ ਬਖਸ਼ ਲੈਣਾ ਅੱਗੋ ਵਾਸਤੇ। ਸ਼ੁੱਧ ਤੇ ਸਪਸ਼ਟ ਬਾਣੀ ਪੜਨ ਦੀ, ਸ਼ੁੱਧ ਸੇਵਾ ਕਰਨ ਦੀ ਮਤ ਬਖਸ਼ਣੀ। ਆਪ ਜੀ ਦੇ ਭਾਣੇ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋਏ। ਰਾਤਰੀ ਆਈ ਭਾਣੇ ਅੰਦਰ ਸੁੱਖ ਨਾਲ ਬਤੀਤ ਕਰਾਉਣਾ। ਅੰਮ੍ਰਿਤ ਵੇਲੇ ਜਾਂ ਜਾਗਣਾ ਬਖਸ਼ਣਾ। ਇਸ ਵੇਲੇ ਆਪ ਜੀ ਦੇ ਸੁਖਾਸਨ ਸਾਹਿਬ ਤਿਆਰ ਹਨ। ਆਪ ਜੀ ਆਪਣੇ ਆਸਨ ਤੇ ਵਿਸਰਾਮ ਕਰੋ। ਸਮੂਹ ਸੰਗਤਾਂ ਨੂੰ ਛੁੱਟੀਆਂ ਬਖਸ਼ੋ। ਅਖਰਵਾਦ ਘਾਟ ਪੜਿਆ ਪਰ ਚੁੱਕ ਮਾਫ਼ ਕਰਨਾ। ਸਰਬਤ ਦੇ ਕਾਜ ਰਾਸ ਕਰਨੇ। ਸਹੀ ਸੰਤ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿ

अरदास इक अरदास पाठ कीरत की गुर रामदास रखो इक अरदास पाठ कीरत की

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾਲੂ ਸਤਿਗੁਰੂ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ। ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਤਿਗੁਰੂ ਜੀ ਨੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ, ਨਿਹਾਲ ਕੀਤਾ ਹੈ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਹੈ। ਉਪਰੰਤ ਪਾਵਨ ਪਵਿੱਤਰ ਸ੍ਰੀ ਮੁਖਵਾਕ, ਅੱਜ ਦੇ ਰੱਬੀ ਮੁਖਵਾਕ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ, ਜੋ ਸੂਹੀ ਰਾਗ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਰਚਨਾ ਤੋਂ ਉਚਾਰਨ ਪਾਵਨ ਸ਼ਬਦ, ਸਤਿਗੁਰੂ ਜੀ ਦੇ ਪਵਿੱਤਰ ਅੰਗ 742 ਉੱਪਰ ਸੁਭਾਇਮਾਨ ਹੈ। ਗੁਰਦੇਵ ਜੀ ਨੇ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ। ਪੰਚਮ ਪਾਤਸ਼ਾਹ ਜੀ ਨੇ ਇਹੀ ਰਹਿਮਤ ਕਿਰਪਾਲਤਾ ਕੀਤੀ ਹੈ ਕਿ ਉਹ ਪਰਮੇਸ਼ਵਰ ਸਰੂਪ ਸਤਿਗੁਰੂ ਜਿਹਦੀ ਕਿਰਪਾ ਦੇ ਨਾਲ ਪ੍ਰਭੂ ਦਾ ਗੁਣਗਾਨ ਕੀਤਾ ਜਾਂਦਾ ਹੈ, ਜਿਹਦੀ ਕਿਰਪਾ ਦੇ ਨਾਲ ਗੁਰੂ ਬਖਸ਼ਿਸ਼ ਦਾ ਸਦਕਾ ਪ੍ਰਭੂ ਮਾਰਗ ਦਾ ਜੀਵ ਪੰਧੀ ਬਣਦਾ ਹੈ, ਗੁਰੂ ਉਪਦੇਸ਼ ਸਦਕਾ ਜੀਵਨ ਦੇ ਅੰਦਰੋਂ ਦੁੱਖਾਂ ਦਾ ਪਾਪਾਂ ਦਾ ਨਾਸ਼ ਹੁੰਦਾ ਹੈ, ਸੁੱਖਾਂ ਦਾ ਆਨੰਦ ਦਾ ਖੇੜੇ ਦਾ ਆਗਮਨ ਹੁੰਦਾ ਹੈ। ਉਸ ਗੁਰੂ ਦੀ ਸਿੱਖਿਆ ਤੇ ਉਸ ਗੁਰੂ ਦੇ ਉਪਦੇਸ਼ ਤੇ ਸਦਕਾ, ਸੋ ਐਸੇ ਗੁਰੂ ਤੋਂ ਮੈਂ ਸਦਾ ਬਲਿਹਾਰਨੇ ਜਾਵਾਂ, ਐਸੇ ਗੁਰੂ ਤੋਂ ਮੈਂ ਆਪਣਾ ਆਪਾ ਵਾਰ ਦਿਆਂ ਤੇ ਸਦਾ ਹੀ ਅੱਠੇ ਪੈਰ ਹੀ ਭਾਵ ਹਰ ਦਿਨ ਰਾਤ ਮੈਂ ਐਸੇ ਗੁਰੂ ਦੀ ਕੀਰਤੀ ਕਰਦਾ ਰਹਾਂ, ਉਸ ਗੁਰੂ ਨੂੰ ਧਿਆਉਂਦਾ ਰਹਾਂ ਜਿਹਦੀ ਬਦੌਲਤ, ਜਿਹਦੀ ਬਖਸ਼ਿਸ਼ ਦੇ ਨਾਲ, ਜਿਹਦੇ ਉਪਦੇਸ਼ ਦੇ ਨਾਲ ਇਹ ਮਨੁੱਖੀ ਮਨ ਪਵਿੱਤਰ ਹੁੰਦਾ ਹੈ, ਇਹ ਮਨੁੱਖੀ ਜਨਮ ਸੁਹੇਲਾ ਹੁੰਦਾ ਹੈ, ਇਹ ਮਨੁੱਖੀ ਜੀਵ ਆਤਮਾ ਪਰਮਾਤਮਾ ਵਿੱਚ ਅਭੇਦ ਹੁੰਦੀ ਹੈ, ਜਿਹਦੀ ਕਿਰਪਾ ਦੇ ਨਾਲ ਐਸੇ ਗੁਰੂ ਤੋਂ ਭਾਈ ਸਦਾ ਵਾਰਨੇ ਬਲਿਹਾਰਨੇ ਜਾਈਏ। ਸਤਿਗੁਰੂ ਦਤਾਰ ਪਿਤਾ ਮਹਾਰਾਜ ਨੇ ਅੱਜ ਇਹ ਹੁਕਮ ਬਖਸ਼ਿਸ਼ ਕੀਤਾ ਹੈ, ਗੁਰੂ ਕਿਰਪਾ ਕਰੇ ਸਾਨੂੰ ਸਭਨਾਂ ਨੂੰ ਆਪਣੇ ਅੰਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਿਵਾਜਨ ਜੀ। ਆਓ ਪਿਆਰ ਸਹਿਤ ਹੁਣ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ। ਆਪਾਂ ਪਿਆਰ ਸਹਿਤ ਹਾਜ਼ਰੀਆਂ ਭਰਨੀਆਂ ਜੀ, ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ, ਜੁਗਾਦ ਗੁਰੇ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰਦੇਵੇ ਨਮਹਿ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੀ ਸਤਨ ਮਾਹੇ ਮਿਟਾਵੋ, ਸਿਮਰੋ ਜਾਸ ਬਿਸੰਬਰਿਕੈ, ਨਾਮ ਜਪਤ ਅਗੰਤ ਅਨਿਕੈ, ਵੇਦ ਪ੍ਰਾਣ ਸਿਮਰਤ ਸੋਦਾਖਰ, ਕੀਨੇ ਰਾਮ ਨਾਮ ਇਕ ਆਖਰ, ਕਿਨਕਾ ਏਕ ਜਿਸ ਜੀ ਵਸਾਵੈ, ਤਾ ਕੀ ਮਹਿਮਾ ਗਨੀ ਨ ਆਵੈ, ਕਾਂਖੀਏ ਕੈ ਦਰਸ ਤੁਹਾਰੋ, ਨਾਨਕੁਨ ਸੰਗ ਮੋਹੇ ਉਧਾਰੋ, ਸੁਖਮਨੀ ਸੁਖਮ੍ਰਿਤ ਪ੍ਰਭ ਨਾਮੁ, ਭਗਤ ਜਨਾ ਕੈ ਮਨ ਬਿਸਰਾਮ ਰਹਾਉ, ਪ੍ਰਭ ਕੈ ਸਿਮਰਨ ਗਰਬ ਨ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ, ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਣ ਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ, ਪ੍ਰਭ ਕੈ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ,
ਪ੍ਰਭ ਕੈ ਸਿਮਰਨ ਜਪ ਤਬ ਪੂਜਾ, ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਏ ਸੁਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ, ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁਝੈ, ਪ੍ਰਭ ਕੈ ਸਿਮਰਨ ਨਾ ਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਹਿਰਦ ਮਾਹੀ ਸਮਾਏ, ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇ ਮਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸੁਧਾ ਅਵਿਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੈ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਿਨ ਅਣਦ ਕਨੇਰੇ, ਪ੍ਰਭ ਕੋ ਸਿਮਰੈ ਬਸੈ ਹਰ ਨੇਰੇ, ਸੰਤ ਕਿਰਪਾ ਤੇ ਅਨਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੂ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਨੇ ਚਲਿਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨ ਪਾਰ, ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਾਇਆ, ਨਾਨਕ ਤਿਨ ਜਨ ਸਰਨੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕਿਉ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨੁਹਾ ਨਾਮ ਤੇਰੇ ਸੰਗ ਸਹਾਈ, ਜਹ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚੱਲੈ, ਜੈ ਮੁਸ਼ਕਲ ਹੋਵੈ ਅਤਿ ਭਾਰੀ, ਹਰ ਕੋ ਨਾਮ ਕਿਨ ਮਾਏ ਉਧਾਰੀ, ਅਨਿਕ ਪੁਨਹਿ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਕਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸ਼ਤਰੈ, ਅਨਿਕ ਮਾਇਆ ਰੰਗ ਤਿਕ ਨ ਬੁਝਾਵੈ, ਹਰ ਕਾ ਨਾਮ ਜਪਤ ਆਘਾਵੈ, ਜੇ ਮਾਰ ਗਿਉ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤੈ ਪਾਰ ਪਰਾਹੀ, ਅਨਿਕ ਬਿਘਨ ਜੈ ਆਈ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ, ਅਨਿਕ ਜੋਨ ਜਨ ਮੈਂ ਮਰ ਜਾਮ, ਨਾਮ ਜਪਤ ਪਾਵੈ ਬਿਸ਼ਰਾਮ, ਹਉ ਮੈਲਾ ਮਲ ਕਬੂ ਨ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪੂ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ, ਜੇ ਮਾਰ ਕੇ ਗਣੇ ਜਾਹੇ ਨ ਕੋਸਾ, ਹਰ ਕਾ ਨਾਮ ਉਹਾ ਸੰਗ ਤੋਸਾ, ਜੇ ਭੈਡੈ ਮੰਦ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ,
ਜਹਾ ਪੰਥ ਤੇਰਾ ਕੋ ਨ ਸਿਜਾਨੂ ਹਰ ਕਾ ਨਾਮ ਤੈ ਨਾਲ ਪਛਾਨੂ ਜੈ ਮਹਾ ਭਿਆਨ ਤਪਤ ਬਹੁ ਕਾਮੂ ਤੈ ਹਰ ਕੇ ਨਾਮ ਕੀ ਤੁਮ ਪਰਛਾਮ ਜਹ ਤ੍ਰਿਖਾ ਮਨ ਤੁਜ ਆਕਰ ਕਹਿ ਤੈ ਨਾਨਕ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਦੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕਿਨੂ ਦਾਨ ਮਨ ਤਨ ਨਾਮ ਰਤੇ ਰੰਗੇ ਕੈ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹੀ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਧਨ ਜਨ ਕੁਆ ਪ੍ਰਵਦੀਨਾ ਹਰ ਹਰ ਜਨ ਕੈ ਓਟ ਸੁਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਭੋਜਨ ਹਰ ਰਸ ਰਾਤੇ ਸੁਨ ਸੰਵਾਦ ਨਾਮ ਰਸ ਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤਿਓ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਤਾ ਨਾਮ ਕੀ ਮਹਿਮਾ ਸੰਤ ਰਿਦਵਸੈ ਸੰਤ ਪ੍ਰਤਾਪ ਦੁਰ ਸਭਨ ਸਹਿ ਸੰਤ ਕਾ ਸੰਗ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਚੇਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਈ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਿਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਮੱਧੇ ਫਿਰਿਆ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁਨ ਦਾਨ ਹਉਮੈ ਬਹੁ ਰਤਨਾ ਸਰੀਰ ਕਟਾਏ ਹਉਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇਕ ਬਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਾਂ ਉਦਾਸ ਪੀਸਰ ਥੀਵੈ ਅਗਨ ਮਾਏ ਹੋਮਤ ਪੁਰਾਨ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਪੀਸਰ ਥੀਵੈ ਅਗਨ ਮਾਹੇ ਹੋਮਤ ਪ੍ਰਾਨ ਕਨਿਕਸਵ ਹੈ ਵਰ ਭੂਮਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਸਾਧਨ ਨਿਮਕ ਨਿਮਕ ਕਰ ਸਰੀਰ ਕਟਾਵੈ ਤਉ ਭੀ ਹੋਮੈ ਮੈਲ ਨ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ ਮਨ ਕਾਮਨਾ ਤੀਰਥ ਦੇ ਛੁੱਟੈ ਗਰਭ ਗਵਾਨ ਮਨ ਤੇ ਹੁੱਟੈ ਸੋਚ ਕਰੈ ਦਿਨ ਸਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬੂ ਨ ਬਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸੁਧ ਕਾ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁਚ ਬਹੁ ਸਿਆਨ ਜਮਕਾ ਭਉ ਵਿਆਪੈ ਅਨਿਕ ਜਤਨ ਕਰ ਤਿਸ ਨ ਤ੍ਰਾਪੈ ਭੇਖ ਅਨੇਕ ਅਗਨੀ ਬੁਝੈ ਕੋਟ ਪਾਵ ਦਰਗਹਿ ਨਹੀਂ ਸੀਜੈ ਛੂਟ ਸੁਨਾਹੀ ਉਪਿਆਲ ਮੋਹਿ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੈ ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦਗਾਵੈ ਜੇ ਕੋ ਆਪਣੀ ਸੋਭਾ ਲੂਰੈ ਸਾਧ ਸੰਗੇ ਹਉਮੈ ਛੂਰੈ ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਬਿਮਾਨ ਵਾਪਸ ਕਹੋ ਜੋ ਜਾਣੈ ਨੀਚਾ ਸੋ ਗਣੀਏ ਸਭ ਤੇ ਉੱਚਾ ਜਾ ਕਾ ਮਨੋ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨੇ ਆਪਣੇ ਤੇ ਬੁਰਾ ਮਿਟਾਨਾ ਭੇਖੈ ਸਗਲ ਸੁਰ ਸਾਜਨਾ ਸੁਖ ਦੁਖ ਜਨ ਸਮਦ੍ਰਿਸ਼ਟੇਤਾ ਨਾਨਕ ਪਾਪੁਨ ਨਹੀਂ ਲਿਪਾ ਨਿਰਧਨ ਕੋ ਤਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਨ
ਸਗਲ ਘਟਾ ਕੋ ਦੇਵ ਦਾਨ ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮੈਂ ਜਨ ਹੋ ਆਪੇ ਆਪਣ ਸੰਗਾ ਪ੍ਰਭਰਾਤੀ ਤੁਮਰੀ ਉਸਤ ਤੁਮ ਤੇ ਹੋਈ ਨਾਨਕ ਵਰ ਨਾ ਜਾਣ ਸੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸੁ ਰਸਨ ਬਖਾਨੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੀ ਘਟ ਵਸੈ ਹਰ ਨਾਮ ਸਲੋਕ ਨਿਰਗੁਣ ਯਾਰ ਇਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੀ ਗੁਣਚੇਤ ਪੁਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਸਵਾਰ ਸੀ ਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ ਬਾਰ ਵਿਵਸਥਾ ਤੁਝੈ ਪਿਆਰੈ ਦੂਧ ਭਰ ਜੂਬਨ ਭੂਜਨ ਸੁਖ ਸੂਦ ਬਿਰਦ ਭਇਆ ਉਪਰ ਸਾਖ ਸੈਨ ਮੁਖ ਪਿਆ ਬੈਠ ਕੋ ਦੈਨ ਏਹੋ ਨਿਰਗੁਣ ਗੁਣ ਕਛੂ ਨ ਬੂਜੈ ਬਖਸ ਲੇਹੋ ਤੋ ਨਾਨਕ ਸੀ ਜੈ ਜੇ ਪ੍ਰਸਾਦ ਧਾਰ ਉਪਰ ਸੁਖ ਬਸੈ ਸੁਤ ਭਰਾਤ ਮੀਤ ਬਣਤਾ ਸੰਘ ਹੱਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਭਵ ਕਮੁੱਲਾ ਜੇ ਪ੍ਰਸਾਦ ਭੋਗੈ ਸਗਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੀ ਹਸ ਭਾਵ ਕਰਨੀ ਤਰਸਨਾ ਤਿਸੈ ਤਿਆਗ ਵਰ ਸੰਗਰਚਨਾ ਐਸੇ ਦੋਖ ਮੂੜ ਅੰਧ ਵਿਆਪੇ ਨਾਨਕ ਕਾਢ ਲਿਹੋ ਪ੍ਰਵਿਆਪੇ ਆਦੰਤ ਜੋ ਰੱਖਣ ਹਾਰ ਤਿਸਿਓ ਪ੍ਰੀਤ ਨ ਕਰੈ ਗੁਵਾਰ ਜਾ ਕੇ ਸੇਵਾ ਨਵ ਨਿੰਦ ਪਾਵੈ ਤਸਿਓ ਮੂੜਾ ਮਨ ਨਹਿ ਲਾਵੈ ਜੋ ਠਾਕੁਰ ਸਤ ਸਦਾ ਹਜੂਰੇ ਤਾਕੋ ਅੰਧਾ ਜਾਣਤ ਦੂਰੇ ਜਾਕੀ ਟਹਿਲ ਪਾਵੈ ਦਰਗੈ ਮਾਨ ਤਿਸੈ ਵਿਸਾਰੈ ਮੁਗਦ ਅਜਾਨ ਸਦਾ ਸਦਾ ਭੁੱਲਣ ਹਾਰ ਨਾਨਕ ਰੱਖਣ ਹਾਰ ਅਪਾਰ ਰਤਨ ਤਿਆ ਕੌਡੀ ਸੰਗ ਰਚੈ ਸਾ ਛੋੜ ਝੂਠ ਸੰਗ ਮਚੈ ਜੋ ਚਿੜਨਾ ਸੋ ਅਸਥਿਰ ਕਰਮਾਨੈ ਜੋ ਹੋਵਣ ਸੋ ਦੂਰ ਪੁਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਰ ਲੇਪ ਉਤਾਰੈ ਧੋਏ ਗਰਦ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨ ਸਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਬੇਖੰਤਰ ਮਲ ਮਨ ਮਾਇਆ ਛਪਸ ਨਾਹੀ ਕਚ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਆਹਾ ਗਲ ਪਾਥਰ ਕੈਸੇ ਤਰੈ ਅਥਾਹ ਜਾ ਕੇ ਅੰਤਰ ਵਸੈ ਪ੍ਰਵਿਆਪ ਨਾਨਕ ਤੇਜਨ ਸਹਿ ਸਮਾਤ ਸੁਨੇ ਅੰਦਾ ਕੈਸੇ ਮਾਰਗ ਪਾਵੈ ਕਰ ਗਹਿਲੇ ਹੋ ਓੜ ਨਿਭਾਵੈ ਕਹਾਂ ਬੁਝਾਰਤ ਬੂਝੈ ਡੋਰਾ ਨਿਸ਼ਕਹੀਐ ਤੋ ਸਮਝੈ ਭੂਰਾ ਕਹਾਂ ਵਿਸ਼ਨ ਪਦ ਗਾਵੈ ਗੁੰਗ ਜਿਤਨ ਕਰੈ ਤੋ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਆਵੈ ਨਾ ਚੀਤ ਜੋ ਬੈਰਾਈ ਤਾਸਿਓ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਬਸੈ ਅਣਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰਮਾਨੈ ਮਨੇ ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਲੋਭ ਧਰੋਹੋ ਇਹੋ ਜੁਗਤ ਵਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਬਿਟ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਅਪ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਵਿੱਚ ਤੁਮ ਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋਟ ਕੈ ਲਾਗੈ ਆਨ ਸੁਆਏ ਨਾਨਕ ਕਉ ਨਸੀ ਜਈ ਬਿੰਦਾ ਵੈ ਪਥ ਜਾਏ ਅਸ਼ਟਪਦੀ ਦਸ ਵਸਤੂ ਲੇ ਪਾਛੈ ਪਾਵੈ ਇਕ ਵਸਤ ਕਾਰਨ ਬਿਖੋਟ ਗਵਾਵੈ ਏਕ ਭੀ ਨ ਦੇ ਦਸ ਭੀ ਹਿਰਲੇ ਤੋ ਮੂੜਾ ਕਹੁ ਕਾਹ ਕਰੇ ਜਿਸ ਠਾਕੁਰ ਸੋ ਨਾਹੀ ਚਾਰਾ ਤਾਕੂ ਕੀ ਜੈ ਸਤ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਮੀਠਾ ਸਰਬ ਸੁਖ ਤਾਹੂ ਮਨ ਉਠਾ ਜਿਸ ਜਨੇ ਆਪਣਾ ਹੁਕਮ ਮਨਾਇਆ ਸਰਬ ਤੋਕ ਨਾਨਕ ਤਿਨ ਪਾਇਆ ਗੰਤ ਸਭ ਆਪਣੀ ਦੇ ਰਾਸ
ਥਾਤ ਪੀਤ ਵਰਤੈਨ ਦੋਲਾ ਸਪਨੀ ਮਾਨ ਕਚਬਰ ਸਾਹੁ ਲੇ ਅਗਿਆਨੀ ਮਨਰੋਸ ਕਰੇ ਆਪਣੀ ਪ੍ਰਤੀ ਤਾਪ ਹੀ ਖੋਵੈ ਬੁਰਸ ਕਾ ਵਿਸ਼ਵਾਸ ਨ ਹੋਵੈ ਜਿਸ ਕੀ ਬਸਤੁ ਸਿਆਗੈ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਸ ਤੇ ਚੌਗੁਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਿਕ ਭਾਂਤ ਮਾਇਆ ਕੇ ਹੇਤ ਸਰ ਪਰਹੋਤ ਜਾਨ ਅਨੇਤ ਬਿਰਕੀ ਛਾਇਆ ਸਿਉ ਰੰਗ ਲਾਵੈ ਉਹ ਬਿਨ ਸਹਿਉ ਮਨ ਪੁਛਤਾਵੈ ਜੋ ਦਿਸੈ ਸੋ ਚਾਲਨ ਹਾਰ ਲਪਟ ਰਿਹੋ ਤੈ ਅੰਧ ਅੰਧਾਰ ਬਟਾਉ ਸਿਉ ਜੋ ਲਾਵੈ ਨੇਹ ਤਾਕੂ ਹਾਥ ਨ ਆਵੈ ਕੇ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕਾ ਭਲੇ ਲਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜੋਗਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਸੁਵਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧਰੋ ਮੁਹ ਅਭਿਮਾਨ ਮਿਥਿਆ ਪਸੂ ਪ੍ਰਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸ੍ਰਵਣ ਪਰ ਨਿੰਦਾ ਸੁਨਹਿ ਮਿਥਿਆ ਹਸਤ ਪਰ ਦਰਭ ਕੋ ਹੀ ਰਹਿ ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾ ਮਿਥਿਆ ਰਸਨਾ ਭੋਜਨ ਅਨਸੁਆਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲਭਾਵੈ ਮਿਥਿਆ ਤਨਿ ਪਰ ਉਪਕਾਰਾ ਮਿਥਿਆ ਬਾਸ ਲਿਖਤ ਵਿਕਾਰਾ ਬਿਨ ਬੂਜੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਗਤ ਕੀ ਆਰ ਜਾ ਸਾਚ ਬਿਨਾ ਕਹਿ ਹੋਤ ਸੁੱਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖਾਵਤਾ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ ਮੇਘ ਬਿਨਾ ਜਿਉ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੇ ਘਟ ਵਸਿਓ ਹਰ ਨਾਉ ਨਾਨਕ ਤਾ ਕੈ ਬਲ ਬਲ ਜਾਓ ਰਹਿ ਤਵਰ ਕਛਵਰ ਕਮਾਵਤ ਮਨਿ ਪ੍ਰੀਤ ਮੁਖੋ ਗੰਡਲਾਵਤ ਜਾਨਣ ਹਾਰ ਪ੍ਰਭੂ ਪਰਵੀਨ ਬਾਹਰ ਭੇਖ ਨ ਕਾਉ ਭੀਨ ਅਵਰ ਉਪਦੇਸੈ ਆਪ ਨ ਕਰੈ ਆਵਤ ਜਾਵਤ ਜਨ ਮੈ ਮਰੈ ਜਿਸ ਕੈ ਅੰਤਰ ਵਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਕੁੰਜਨ ਚਰਨ ਪਰਾਤਾ ਕਰੂ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀ ਆਇਆ ਪਹਿਮਾਨੈ ਆਪਹਿ ਆਪ ਆਪ ਕਰਤ ਨਵੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਵ ਸਿਆਨ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਏ ਥਾਂ ਥਨੰਤ ਰਹਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅੰਗ ਵੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੀ ਤਿਸ ਠਾਕੁਰ ਕੋ ਰਖ ਮਨ ਮਾਹੀ ਜੇ ਪ੍ਰਸਾਦ ਸੁਗੰਧਤ ਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਇ ਸਦਾ ਮਨੇ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਅਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੈ ਤਿਆਗ ਕਤਵਰ ਲੁਭਾਵੈ ਜੇ ਪ੍ਰਸਾਦ ਸੁਖ ਸੇ ਸੁਵੀਜੈ ਮਨ ਅਠ ਪੈਰਤਾ ਕਾ ਜਸ ਗਾਵੀਜੈ ਜੇ ਪ੍ਰਸਾਦ ਤੂੰ ਸਭ ਕੋ ਮਾਨੈ ਮੁਖਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੂ ਰਹਿਤਾ ਧਰਮ ਮਨ ਸਦਾ ਧਿਆਇ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪ ਦਰਗਹਿ ਮਾਨ ਪਾਵੈ ਨਾਨਕ ਪਤ ਸਿੱਧੀ ਘਰ ਜਾਵੈ ਜਿਸੈ ਪ੍ਰਸਾਦ ਜੇ ਪ੍ਰਸਾਦ ਅਰੋ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤਿਰਉਲਾ ਰਹਿ ਤੂੰ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾ ਕਹਿ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨਸਾ ਸਾ ਸਿਮਰੂ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇਹੀ ਨਾਨਕ ਤਾ ਕੀ ਭਗਤ ਕਰੇ ਜੇ ਪ੍ਰਸਾਦ ਭੁੱਖਨ ਪਹਿਰੀ ਜੈ ਮਨ ਤੇ ਸਿਮਰਤ ਕਿਉ ਵਾਲਸ ਕੀ ਜੈ ਜੇ ਪ੍ਰਸਾਦ ਅਸਵ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠ ਸਤ ਸਹਿ ਧਿਆਈ ਸਹਿ ਧਿਆਈ ਜੋ ਇਹ ਕਲ ਕਹਿ ਇਹਾਂ ਉਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੈ ਪੁੰਨ ਬੋਦਾਨ ਮਨ ਹਟ ਪੈਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਥ ਸਾਥ ਚਿਤਾਰੀ
ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣੈ ਕਰਨ ਨਾਦ ਜੇ ਪ੍ਰਸਾਦ ਫੇਖੈ ਵਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਵਸਨਾ ਜੇ ਪ੍ਰਸਾਦ ਹਸਤ ਕਰ ਚਲਹਿ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਖ ਸਹਿਜ ਸਮਾਵੈ ਸਾ ਪ੍ਰਭ ਤਿਆਗ ਔਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਮਨ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੁਤਾ ਕਹੁ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂਤਾ ਸਿਉ ਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੁਪ੍ਰਸੰਨ

ਜਲ ਹੋਤ, ਸਾਧ ਸੰਗ ਮਨ ਸਗਲੀ ਖੋਤ। ਸਾਧਕ ਸੰਗ ਮਿਟੈ ਅਭਿਮਾਨ, ਸਾਧਕ ਸੰਗ ਪ੍ਰਗਟੈ ਸੁਗਿਆਨ, ਸਾਧਕ ਸੰਗ ਬੁੱਝੈ ਪ੍ਰਭ ਨੀਰਾ, ਸਾਧ ਸੰਗ ਸਭ ਹੋਤ ਨਵੇਰਾ, ਸਾਧਕ ਸੰਗ ਪਾਏ ਨਾਮ ਰਤਨ, ਸਾਧਕ ਸੰਗ ਏ ਕੂਪਰ ਜਤਨ, ਸਾਧ ਕੀ ਮਹਿਮਾ ਬਰਨੈ ਕੌਣ ਪ੍ਰਾਨੀ, ਨਾਨਕ ਸਾਧਕ ਸੋਭਾ ਪ੍ਰਭ ਮਾਹੀ ਸਮਾਨੀ, ਸਾਧਕ ਸੰਗ ਗੋਚਰ ਮਿਲੈ, ਸਾਧਕ ਸੰਗ ਸਦਾ ਪਰ ਫੁੱਲੈ, ਸਾਧਕ ਸੰਗ ਆਵੈ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਹੋਏ ਸਭ ਕੀ ਰੇਨ, ਸਾਧਕ ਸੰਗ ਮਨੋਹਰ ਬੈਨ, ਸਾਧਕ ਸੰਗ ਨਕਤ ਹੂੰ ਧਾਵੈ, ਸਾਧ ਸੰਗ ਸਥਿਤ ਮਨ ਪਾਵੈ, ਸਾਧਕ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੁਖ ਪ੍ਰਸੰਨ, ਸਾਧ ਸੰਗ ਦੁਸ਼ਮਣ ਸਭ ਮੀਤ, ਸਾਧੂ ਕੈ ਸੰਗ ਮਹਾਪੁਨੀਤ, ਸਾਧ ਸੰਗ ਕਿਸਿਉ ਨਹੀਂ ਬੈਰੁ, ਸਾਧਕ ਸੰਗ ਨਾ ਬੀਗਾ ਪੈਰੁ, ਸਾਧਕ ਸੰਗ ਨਾ ਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ, ਸਾਧਕ ਸੰਗ ਨਾ ਹੀ ਹਉ ਤਾਪੁ, ਸਾਧਕ ਸੰਗ ਤਜੈ ਸਭ ਆਪੁ, ਆਪੇ ਜਾਣੇ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਨਿਆਈ, ਸਾਧਕ ਸੰਗ ਨਾ ਕਭੂ ਧਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਵਸਤਗ ਉਚਰ ਲੈ, ਸਾਧੂ ਕੈ ਸੰਗ ਜਰ ਸਹਿ, ਸਾਧ ਕੈ ਸੰਗ ਵਸੈ ਥਾਨ ਉਚੈ, ਸਾਧੂ ਕੈ ਸੰਗ ਮਹਿਲ ਪਹੁੰਚੈ, ਸਾਧਕ ਸੰਗ ਤਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧਕ ਸੰਗ ਸਭ ਕੁਲ ਉਧਾਰ ਹੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰ ਹੈ, ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰ ਦੇਵਾ, ਸਾਧੂ ਕੈ ਸੰਗ ਪਾਪ ਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕ ਸੰਗ ਸਰਬ ਥਾਨ ਕੰਮ, ਨਾਨਕ ਸਾਧਕ ਸੰਗ ਸਫਲ ਜਨਮ, ਸਾਧਕ ਸੰਗ ਨਹੀਂ ਕਛਕਾਲ, ਦਰਸ਼ਨ ਭੇਟਤ ਹੋਤ ਨਿਹਾਲ, ਸਾਧਕ ਸੰਗ ਕਲੂਕਤ ਹਰੈ, ਸਾਧਕ ਸੰਗ ਨਰਕ ਪਰ ਹਰੈ, ਸਾਧਕ ਸੰਗ ਯਹਾ ਸੁਹੇਲਾ, ਸਾਧ ਸੰਗ ਬਿਛਰਤ ਹਰ ਮੇਲਾ, ਜੋ ਇੱਛੈ ਸੋਈ ਫਲ ਪਾਵੈ, ਸਾਧਕ ਸੰਗ ਨਾ ਬਿਰਤਾ ਜਾਵੈ, ਪਾਰ ਬ੍ਰਹਮ ਸਾਧ ਰਿਦ ਬਸੈ, ਨਾਨਕ ਉਦਰੈ ਸਾਧ ਸੁਨ ਰਸੈ, ਸਾਧਕ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ, ਸਾਧਕ ਸੰਗ ਨਮਨ ਤੇ ਵਿਸੈ, ਸਾਧ ਸੰਗ ਸਰਪਰ ਨਿਸਤਰੈ, ਸਾਧਕ ਸੰਗ ਲੱਗਿਆ ਪ੍ਰਮ ਮਿੱਠਾ, ਸਾਧੂ ਕੈ ਸੰਗ ਘਟ ਘਟੀਠਾ, ਸਾਧ ਸੰਗ ਪਏ ਆਗਿਆਕਾਰੀ, ਸਾਧ ਸੰਗਤ ਪਈ ਹਮਾਰੀ, ਸਾਧਕ ਸੰਗ ਮਿੱਠੇ ਸਭ ਰੋਗ, ਨਾਮ ਸਾਧ ਭੇਟੇ ਸੰਯੋਗ, ਸਾਧਕੀ ਮਹਿਮਾ ਬੇਦ ਨਾ ਜਾਣੈ, ਜਿਤਾ ਸੁਣੈ ਤੇਤਾ ਬਖਿਆਨੈ, ਸਾਧਕ ਉਪਮਾ ਤੇ ਗੁਣ ਤੇ ਦੂਰ, ਸਾਧਕ ਉਪਮਾ ਰਹੀ ਭਰਪੂਰ, ਸਾਧਕੀ ਸੋਭਾ ਕਾ ਨਾ ਹੀ ਅੰਤ, ਸਾਧਕੀ ਸੋਭਾ ਸੁਧਾ ਬੇਅੰਤ, ਸਾਧਕੀ ਸੋਭਾ ਊਚ ਤੇ ਉੱਚੀ, ਸਾਧਕੀ ਸੋਭਾ ਮੂਚ ਤੇ ਮੁੱਚੀ, ਸਾਧ ਕੀ ਸੋਭਾ ਸਾਧ ਬਣਿਆਈ, ਨਾਨਕ ਸਾਧ ਪ੍ਰਭ ਭੇਦ ਨ ਪਾਈ, ਸਲੋਕ ਮਨ ਸਾਚਾ ਮੁਖ ਸਾਚਾ ਸੋਈ, ਅਵਰ ਨ ਪੇਖੈ ਕਿਸ ਬਿਨ ਕੋਈ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ, ਸਤਪਤੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੀ ਜਲ ਮੈਂ ਕਮਲ ਅਲੇ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੌ ਸੋਖ, ਬ੍ਰਹਮ ਗਿਆਨੀ ਕੈ ਦਿਸ ਸਮਾਨ, ਜੈਸੇ ਰਾਜ ਰੰਕੋ ਲਾਗੈ ਤੁਲ ਪਵਾਨ, ਬ੍ਰਹਮ ਗਿਆਨੀ ਕੈ ਧੀਰ ਜੇਕ, ਜਿਉ ਵਸਦਾ ਕੋ ਖੁਦੈ ਕੋ ਛੰਦ ਲੇਪ, ਬ੍ਰਹਮ ਗਿਆਨੀ ਕਾ ਹੈ ਗੁਨਾਉ, ਨਾਨਕ ਜਿਉ ਪਾਵਕ ਕਾ ਸਹਿ ਸੁਭਾਉ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨ ਲਾਗੈ ਜਲਾ, ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸੁ, ਜੈਸੀ ਧਾਰੂ ਪਰੇ ਆਕਾਸੁ, ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ, ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨ ਆਪਣਾ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਭਈ, ਨਾਨਕ ਜਿਨ ਪ੍ਰਵਿਆਪ ਕਰੇ, ਬ੍ਰਹਮ ਗਿਆਨੀ ਸਗਲ ਕਿਰੀਨਾ, ਤੁਮਰਸ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ, ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦਿਸ਼ਟ ਅੰਮ੍ਰਿਤ ਵਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਕੁਪ੍ਰਯਾਸੁ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਕੈ ਗਰੀਬੀ ਸਮਾਹ, ਬ੍ਰਹਮ ਗਿਆਨੀ ਪਰ ਉਪਕਾਰ ਮਾਹ, ਬ੍ਰਹਮ ਗਿਆਨੀ ਕੈ ਨਾਹੀ ਧੰਧਾ, ਬ੍ਰਹਮ ਗਿਆਨੀ ਲੇ ਧਾਵਤ ਬੰਧਾ, ਬ੍ਰਹਮ ਗਿਆਨੀ ਕੈ ਹੋਏ ਸੁਫਲਾ, ਬ੍ਰਹਮ ਗਿਆਨੀ ਸੁਫਲ ਫਲਾ, ਬ੍ਰਹਮ ਗਿਆਨੀ ਸੰਗ ਸਗਲ ਉਦਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਬ੍ਰਹਮ ਗਿਆਨੀ ਕੈ ਕੈ ਰੰਗ, ਬ੍ਰਹਮ ਗਿਆਨੀ ਕੈ ਬਸੈ ਪ੍ਰਭਸੰਗ, ਬ੍ਰਹਮ ਗਿਆਨੀ ਕੈ ਨਾਮ ਆਧਾਰ, ਬ੍ਰਹਮ ਗਿਆਨੀ ਕੈ ਨਾਮ ਪਰਵਾਰ।

ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸੁਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੋਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ। ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦ ਤਾ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ ਅੰਗੀਕਾਰ, ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨਹੁ ਵਿਸਾਰੇ, ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛੁ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੋਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹਾਉ, ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ, ਜਿਤ ਘਰ ਤਹਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਹੋ, ਸੇ ਨਾਮ ਹਰ ਕੈ ਲਾਗੇ, ਕਹੈ ਨਾਨਕ ਤਹੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵੇਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀਂ, ਕਿਰਪਾ ਕਰ ਬਨਵਾਰੀਆ, ਏਸ ਨਾਉ ਹੋਰ ਥਾਉ ਨਾਹੀਂ, ਸ਼ਬਦ ਲਾਗ ਸਵਾਰੀਆ, ਕਹੈ ਨਾਨਕ ਲਿਵੈ ਬਾਜੋ, ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕਟੇ ਗਿਆਨ, ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ, ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ, ਹੋਰ ਕਿਆ ਕਰੈ ਵੇਚਾਰਿਆ, ਇੱਕ ਭਰਮ ਭੁੱਲੇ ਫਿਰੈ ਦਹਿ ਦੇਸੋ, ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਪਾਵਏ, ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵਏ, ਆਵਹੁ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਐ ਪਾਈਐ, ਹੁਕਮ ਮੰਨੇ ਹੋ ਗੁਰੂ ਕੇਰਾ, ਗਾਵਹੁ ਸੱਚੀ ਬਾਣੀ, ਕਹੈ ਨਾਨਕ ਸੁਣਹੋ ਸੰਤੋ, ਕਥੇ ਹੋ ਅਕਥ ਕਹਾਣੀ। ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਏ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸ ਹੈ ਵਿਟੋ, ਜਿਨ ਮੋਹ ਮੀਠਾ ਲਾਇਆ, ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਏ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ, ਸਾਸ ਤੇਰਾ ਚੱਲੈ ਨਾਹੀਂ ਤਿਸ ਨਾਲ, ਕਿਉਂ ਚਿੱਤ ਲਾਈਐ ਐਸਾ ਕੰਮ, ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ, ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।

ਜੀ ਜੰਤ ਸਭ ਤੋਂ ਦੁ ਉਪਾਏ ਇਕ ਵੇਖ ਪਰ ਸੁਣ ਆਇਆ ਲਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹੈ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨੇ ਉਹ ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾ ਹੈ ਤਿਵ ਚਲਾ ਹੈ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾ ਹੈ ਤਿਵੈ ਚਲਾ ਹੈ ਜਿਨ੍ਹਾਂ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵਹੇ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵਹੇ ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾ ਵਹੇ ਇਹੋ ਸੋਹੇਲਾ ਸ਼ਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹੇਲਾ ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ ਜਿਨ ਧੁਰ ਹੋ ਲਿਖਿਆ ਆਇਆ ਇਕ ਫਿਰ ਹੈ ਕਨੇਰੇ ਕਰ ਹੈ ਗੱਲਾਂ ਗੱਲੀ ਕਿਨੇ ਨਾ ਪਾਇਆ ਕਹਿ ਨਾਨਕ ਸ਼ਬਦ ਸੋਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵਿਣ ਸਹਿਜਾਇ ਸਹਸਾ ਨਾ ਜਾਏ ਨਹਿ ਜਾਏ ਸਹਸਾ ਕਿਤਾ ਸੰਜਮ ਰਹੇ ਕਰਮ ਕਮਾਏ ਸਹਸਾ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੋ ਸ਼ਬਦ ਲਾ ਗਹੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਸਾ ਇਵ ਜਾਏ ਜੀਓ ਮੈਲੇ ਬਾਰਹੋ ਨਿਰਮਲ ਬਾਰਹੋ ਨਿਰਮਲ ਜੀਓ ਤਾਂ ਮੈਲੇ ਤਿਨ ਜਨਮ ਜੂਐ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲਗਾ ਮਰਨ ਮਨ ਹੋਵੇ ਸਾਰਿਆ ਵੇਦਾ ਮੈਂ ਨਾਮ ਉਤਮ ਸੋ ਸੁਣ ਹੈ ਨਾਹੀ ਫਿਰ ਹੈ ਜਿਉ ਬੇਤਾਲਿਆ ਕਹੈ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੇ ਜਨਮ ਜੂਐ ਹਾਰਿਆ ਜੀਓ ਨਿਰਮਲ ਬਾਰਹੋ ਨਿਰਮਲ ਬਾਰਹੋ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੇ ਖੱਟਿਆ ਭਲੇ ਸੇ ਵਣ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹੇ ਪਰਣੈ ਗੁਰ ਬਿਨ ਅਵਰ ਨ ਜਾਣੈ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੈ ਬਿਨ ਸਤਿਗੁਰ ਮੁਕਤ ਨ ਪਾਵੈ ਪਾਵੈ ਮੁਕਤ ਨ ਹੋਰ ਥੈ ਕੋਈ ਪੁੱਛੋ ਬਬੇਕੀਆਂ ਜਾਏ ਅਨੇਕ ਜੁਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸ਼ਬਦ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰੰਗ ਬਾਣੀ ਕਹੈ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਛੂ ਨ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਨ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਏ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ।

ਤੱਤੈ ਸਾਰ ਨਾ ਜਾਣੀ। ਤਿਹ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨਾ ਹਰ ਮਨ ਵਸਿਆ। ਬੋਲਹਿ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾਏ, ਜਿਸਨੂੰ ਅਨ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨਹੋਂ ਵਿਸਾਰੀਐ, ਮਨਹੋਂ ਕਿਉਂ ਵਿਸਾਰੀਐ, ਏ ਵਡਦਾਤਾ। ਜੇ ਅਗਨ ਮੈਂ ਆਹਾਰ ਪਹੁੰਚਾਵੈ, ਉਸ ਨੂੰ ਕਿਹੋ ਪੋਹੇ ਨਾ ਸਕੀ, ਜਿਸ ਨਾਉ ਆਪਣੀ ਲਿਵ ਲਾਵੈ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਕਹੈ ਨਾਨਕ ਏ ਵਡਦਾਤਾ, ਸੋ ਕਿਉਂ ਮਨਹੋਂ ਵਿਸਾਰੀਐ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੈ ਖੇਲ ਰਚਾਇਆ। ਜਾਤ ਇਸ ਭਾਣਾ ਤਾ ਜੰਮਿਆ, ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਹੈ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ, ਤਿਨੀ ਵਿੱਚੇ ਮਾਇਆ ਪਾਇਆ। ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੇ ਵਿਟਹੋ ਰਹੇ ਲੋਕ ਵਿਲ ਲਾਏ। ਐਸਾ ਸਤਿਗੁਰੂ ਜੇ ਮਿਲੈ, ਤਿਸ ਨੂੰ ਸਿਰ ਸੌਂਪੀਐ, ਵਿੱਚੋਂ ਆਪ ਜਾਏ। ਜਿਸ ਦਾ ਜੀਓ ਤਿਸ ਮਿਲ ਰਹੇ, ਹਰ ਵਸੈ ਮਨ ਆਏ। ਹਰ ਆਪ ਅਮੁਲਕ ਹੈ, ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪੇ ਉਹ ਜੀਓ, ਲਾਹਾ ਖਟੇ ਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ, ਜਿਨ ਹਰ ਆਪੇ ਭਾਣਾ। ਕਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ, ਏ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰਤ ਕੀਤਾ ਜੇਚਰ। ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ, ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ। ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ। ਕਹੈ ਨਾਨਕ ਹੋਰ ਅਨਰਸ ਸਭ ਵੀ ਸਰੇ, ਜਾ ਹਰ ਵਸੈ ਮਨ ਆਏ। ਏ ਸਰੀਰਾ ਮੇਰਿਆ, ਹਰ ਤੁਮ ਮੈਂ ਜੋਤ ਰੱਖੀ, ਤਾ ਤੂੰ ਜਗ ਮਹਿ ਆਇਆ। ਹਰ ਜੋਤ ਰੱਖੀ ਤੁਧ ਵਿੱਚ, ਤਾ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਉਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ। ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾ ਤੂੰ ਜਗ ਮਹਿ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੈ। ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ, ਪਿਰ ਜਾਪੈ ਅਨਹਤ ਬਾਣੀ ਗੁਰ ਸ਼ਬਦ ਜਾਣੀ। ਹਰ ਨਾਮ ਹਰ ਰਸ ਭੋਗੋ, ਕਹੈ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਏ ਸਰੀਰਾ ਮੇਰਿਆ, ਇਸ ਜਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹੈ ਨਾਨਕ ਇਹੋ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਏ ਨੇਤਰ ਹੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ, ਜਾ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਕਹੈ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ। ਇਹ ਸਰਵਣ ਹੋ ਮੇਰੇ ਹੋ, ਸਾਚਾ ਸੁਣਨਾ ਨੂੰ ਪਠਾਏ, ਸਾਚਾ ਸੁਣਨਾ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸੁਮਾਣੀ, ਸੱਚ ਅਲਖ ਵਿਡਾਣੀ, ਤਾਂ ਕੀ ਗਤ ਕਹੀ ਨਾ ਜਾਏ। ਕਹੈ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋ ਵਹੋ, ਸਾਚੈ ਸੁਣਨੇ ਨੂੰ ਪਠਾਏ। ਹਰ ਜਿਉ ਗੁਫਾ ਅੰਦਰ ਰੱਖ ਕਹਿ, ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ। ਦਸਵਾਂ ਗੁਪਤ ਰਖਾਇਆ, ਗੁਰਦੁਆਰ ਲਾਏ ਭਾਵਨੀ, ਇਕ ਨਾ ਦਸਵਾਂ ਦੁਆਰ ਦਿਖਾਇਆ। ਤਹ ਅਨੇਕ ਰੂਪ ਨਾਉ ਨਾਵ ਨੇ,
ਤਿਸ ਦਾ ਅੰਤ ਨ ਜਾਈ ਪਾਇਆ। ਕਹੇ ਨਾਨਕ ਹਰ ਪਿਆਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ। ਇਹੋ ਸਾਚਾ ਸੋਹਿਲਾ ਸੱਚ ਹੈ ਕਰ ਗਾਵਹੋ, ਗਾਵਹੋ ਤਾਂ ਸੋਹਿਲਾ ਘਰ ਸੱਚ ਹੈ ਜਿੱਥੇ ਸਦਾ ਸੱਚ ਧਿਆਵਹਿ। ਸੱਚੋ ਧਿਆਵਹਿ ਜਾ ਤੁਧ ਭਾਵਹਿ ਗੁਰਮੁਖ ਜਿਨਾ ਬੁਝਾਵਹਿ। ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹਿ। ਕਹੈ ਨਾਨਕ ਸੱਚ ਸੋਹਿਲਾ ਸੱਚੈ ਕਰ ਗਾਵਹਿ। ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬਰਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾ।

ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾਕੋ ਬਿਗਨ ਕੋ ਲਾਗੈ ਜਾ ਕੀ ਪ੍ਰਭ ਆ ਗਏ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ ਅਰਜਨ ਹਰ ਗੋਬਿੰਦ ਨਉ ਸਿਮਰਹੁ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਉ ਨਿਦ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਵੋ ਜੀ ਸਹਾਇ ਦਸਾਂਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ ਬਾਣੀ ਕੇ ਬੋਹਿਥ ਨਾਮ ਕੇ ਜਹਾਜ਼ ਚਵਰ ਤਖਤ ਸ਼ਤਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਤਰਕੇ ਵੱਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਵੱਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾ ਸੰਗ ਨਿਭਾਇਆ ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਤਰਕੇ ਵੱਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਵੱਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੈ ਜੀ ਨਾਮ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਪਵਿੱਤਰ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰੂ ਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਸੱਚੇ ਪਿਤਾ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ ਅੰਮ੍ਰਿਤ ਵੇਲੇ ਤੋਂ ਲੈ ਕੇ ਮਹਾਰਾਜੀ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਸਤਿਗੁਰੂ ਜੀ ਮਹਾਰਾਜ ਜੀ ਆਪ ਜੀ ਦੀ ਸੇਵਾ ਕਰਦਿਆਂ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਅੱਗੇ ਤੋਂ ਸੁਮਤ ਬਖਸ਼ਿਸ਼ ਕਰੋ ਸਤਿਗੁਰੂ ਜੀ ਆਪ ਜੀਆਂ ਦੇ ਪਾਵਨ ਦਰਬਾਰ ਸਿੱਖ ਗੁਰਦੁਆਰਾ ਸਹਿਨੂ ਜੀ ਵਿਖੇ ਮਹਾਰਾਜ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਦੇ ਵਿੱਚ ਮਹਾਰਾਜ ਜੀ ਆਪ ਜੀ ਦੀ ਅਕਾਲੀ ਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੇ ਸੰਪੂਰਨ ਪਾਠ ਹੋਏ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਹਾਜ਼ਰੀ ਭਰਦਿਆਂ ਬੇਅੰਤ ਭੁੱਲਾਂ ਦੀਆਂ ਖਿਮਾ ਕਰ ਦੇਣੀ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰ ਲੈਣੀ ਬਾਣੀ ਦੇ ਭਾਵ ਸਮੂਹ ਸੰਗਤ ਦੇ ਹਿਰਦਿਆਂ ਤੇ ਵਸਾਉਣੇ ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ ਪਾਤਸ਼ਾਹ ਜੀ ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਸਭ ਦੀ ਹਾਜ਼ਰੀ ਲੇਖੇ ਲਾਓ ਦਰੋਂ ਕਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਪਰਿਵਾਰਾਂ ਦੇ ਵਿੱਚ ਨਾਮ ਦਾ ਪ੍ਰਗਾਸ ਕਰਨਾ ਦੁੱਖਾਂ ਦਾ ਨਾਸ ਕਰਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਭਰਿਆ ਹੱਥ ਰੱਖਣਾ
ਜੋ ਸੰਗਤਾਂ ਘਰਾਂ ਦੇ ਵਿੱਚ ਬੈਠੀਆਂ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨ੍ਹਾਂ ਦੀ ਅਰਦਾਸ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਭਨਾਂ ਨੂੰ ਨਾਮ ਦਾਨ ਬਖਸ਼ਿਸ਼ ਕਰਨਾ, ਪਰਿਵਾਰਾਂ ਦੇ ਵਿੱਚ ਨਾਮ ਦਾ ਪ੍ਰਕਾਸ਼, ਦੁੱਖਾਂ ਦਾ ਨਾਸ, ਬੱਚਿਆਂ ਨੂੰ ਤੰਦਰੁਸਤੀਆਂ, ਵਿਦਿਆ ਦਾ ਦਾਨ ਬਖਸ਼ਿਸ਼ ਕਰਨਾ, ਬਾਣੀ ਅਤੇ ਬਾਣੇ ਦੇ ਨਾਲ ਪਿਆਰ ਬਖਸ਼ਿਸ਼ ਕਰਨਾ, ਸਤਸੰਗਤ ਦੇ ਨਾਲ ਰਲਾਉਣਾ, ਮਹਾਰਾਜ ਜੀ ਮਿਹਰ ਭਰਿਆ ਹੱਥ ਰੱਖਣਾ, ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਮਹਾਰਾਜ ਜੀ ਆਪਣੇ ਦਰ ਦਰਬਾਰ ਦੀ ਭੈ ਅਤੇ ਭਾਵਨੀ ਬਖਸ਼ਿਸ਼ ਕਰਨੀ, ਸਤਿਗੁਰੂ ਕੋਟਾਨ ਕੋਟ ਸ਼ੁਕਰ ਹੈ ਰਹਿਣ ਸੁਖ ਦੀ ਬਤੀਤ ਹੋਈ ਪਾਤਸ਼ਾਹ ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁਖ ਦੇ ਨਾਲ ਬਤੀਤ ਕਰਾਉਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ ਮਹਾਰਾਜ ਜੀ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ, ਭੋਗ ਲਗਾ ਸੀਤ ਪ੍ਰਸ਼ਾਦ ਸਾਧ ਸੰਗ ਦੇ ਰਸਨੇ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ, ਸਤਿਗੁਰੂ ਜੀ ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ, ਮਹਾਰਾਜ ਜੀ ਕਰੋ ਕਿਰਪਾ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਤਿਗੁਰੂ ਜੀ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ, ਸਹੀ ਗੁਰਮੁਖ ਪਿਆਰੇ ਮੇਲੋ ਜਿਨ੍ਹਾਂ ਦੇ ਮਿਲਿਆ ਆਪ ਜੀਆਂ ਕਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

सुख सहजा घर आनंद हमारा सुख होटल गुर सेवी है एहनिस सहज सुभाए।

ਫਤਿਹ ਸੂਹੀ ਮਹੱਲਾ ਪੰਜਵਾਂ। ਗੁਰ ਆਪਣੇ ਉਪਰ ਬਲ ਜਾਈ ਐ, ਆਠ ਪਹਿਰ ਹਰ ਹਰ ਜਸ ਗਾਈ ਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਧੰਤਾ ਤੇ ਯੋਗ ਹੋ, ਜੋ ਆਪਣੇ ਕੰਮ ਧੰਦਿਆਂ ਨੂੰ ਸੰਕੋਚਦੇ ਹੋਏ ਗੁਰੂ ਕੀ ਹਾਜ਼ਰੀ ਭਰੀ ਹੈ, ਸਤਿਗੁਰੂ ਜੀ ਰਹਿਮਤ ਕਰਕੇ ਸਾਰੀਆਂ ਹੀ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਦੇ ਹੋਏ ਦਰੋਂ ਘਰੋਂ ਗੁਰਸਿੱਖੀ ਦਾ ਦਾਨ ਬਖਸ਼ਿਸ਼ ਕਰਨ, ਸਭਨਾਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਦੇ ਹੋਏ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਸਤਿਗੁਰੂ ਜੀ ਜੋੜ ਕੇ ਰੱਖਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਪ੍ਰਾਰੰਭ ਹੋਵੇਗਾ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਧਿਆਨ ਸੱਚ ਜੋ ਮਰਜ ਮੈਂ ਸੋ ਕਚ ਨ ਕਚ ਮਹਲਾ ਪਹਿਲਾ
1: ਵੱਡੀ ਵਡੇਈ ਜਾ ਵੱਡਾ ਨਾ ਵੱਡੀ ਵਡੇਈ ਜਾ ਸੱਚ ਨਿਆਉ ਵੱਡੀ ਵੜੇ ਜਨੇ ਚਲ ਥਾਉ ਵੱਡੀ ਵੜੇ ਜਾਣੇ ਆਲਾ ਵੱਡੀ ਵੜੇ ਬੁਝੇ ਸਭ ਪਾਓ ਵੱਡੀ ਵੜੇ ਜਾਂ ਪੁੱਛਣਾ ਦਾ

ਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ

0: ਸੋ ਕਰਤਾ ਕਾਦਰ ਕਰੀਮ ਦੇ ਜੀ ਹਰ ਜਿਕ ਸੰਭਾਏ ਸਾਈ ਕਰ ਕਮਾਵਨੀ ਤ੍ਰਿਛੋੜੀ ਤਿੰਨੇ ਪਾਏ ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜਿਤ ਸਿਰ ਜਾਏ ਸੋ ਕਰੇ ਜਿਤ ਸਿਰ ਜਾਏ ਸੁਧ
1: ਪਰਮ ਸਨਮਾਨ ਜੋ ਗੁਰੂ ਪਿਆਰੇ ਗੁਰੂ ਸਵਾਰੇ ਖਾਲਸਾ ਜੀਓ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਦੀ ਵਾਰ ਦੇ ਕੀਰਤਨਾਂ ਪ੍ਰੀਆਂ ਨੇ ਪਿਆਰ ਸਹਿਤ ਸਰਵਣ ਕੀਤੇ ਹਨ। ਸਮਾਂ ਹੋ ਰਿਹਾ ਹੈ ਅੱਜ ਦੇ ਮੁੱਖ ਵਾਕ ਦੇ ਵਿਚਾਰ ਦਾ। ਸਤਿਕਾਰਯੋਗ ਗਿਆਨੀ ਪਰਮਜੀਤ ਸਿੰਘ ਜੀ ਆਪ ਜੀਆਂ ਨੂੰ ਅੱਜ ਦੇ ਮੁੱਖ ਵਾਕ ਦੀ ਕਥਾ ਸਰਵਣ ਕਰਾਉਣਗੇ ਜੀ। ਪਿਆਰ ਸਹਿਤ ਸਰਵਣ ਕਰੋ, ਭੁੱਲਾਂ ਦੀ ਖਿਮਾ ਬਖਸ਼ਦੇ ਹੋਏ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀਹੀ ਸੱਚ ਨਾਨਕ ਹੋਸੀ ਪੀਹੀ ਸੱਚ ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਕਵਨ ਕਵਨ ਕਵਨ ਗੁਣ ਕਹੀਐ ਅੰਤ ਨਹੀਂ ਕਛ ਪਾਰੈ ਲਾਖ ਲਾਖ ਲਾਖ ਕਈ ਕੋਰੈ ਕੋਹੈ ਐਸੋ ਵਿਚਾਰੈ ਬਿਸਮਾ ਬਿਸਮਾ ਬਿਸਮ ਹੀ ਪਈ ਹੈ ਲਾਲ ਗੁਲਾਲ ਰੰਗਾਰੈ ਕਹੋ ਨਾਨਕ ਸੰਤਨ ਰਸ ਆਈ ਹੈ ਜਿਉਂ ਚਾਖ ਗੁੰਗਾ ਮੁਸਕਾਰੈ ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਣਸ ਤੇ ਦੇਵ ਤੇ ਕੀਏ ਕਰਤ ਨ ਲਗੀ ਵਾਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰ ਨਾਹ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੋਂ ਨਾਹੇ ਵਿਸਰਿਆ ਅਮਾ ਦ੍ਰਿਸ਼ਟ ਸਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ

ਸੂਹੀ ਮਹੱਲਾ ਪੰਜਵਾਂ। ਗੁਰ ਆਪਣੇ ਉਪਰ ਬਲ ਜਾਈਐ, ਆਠ ਪਹਿਰ ਹਰ ਹਰ ਜਸ ਗਾਈਐ। ਗੁਰ ਆਪਣੇ ਉਪਰ ਬਲ ਜਾਈਐ, ਆਠ ਪਹਿਰ ਹਰ ਹਰ ਜਸ ਗਾਈਐ। ਸਿਮਰੋ ਸੋ ਪ੍ਰਭ ਆਪਣਾ ਸੁਆਮੀ, ਸਗਲ ਘਟਾ ਕਾ ਅੰਤਰ ਜਾਮੀ। ਰਹਾਉ ਚਰਨ ਕਮਲ ਸਿਉ ਲਾਗੀ ਪ੍ਰੀਤ, ਸਾਚੀ ਪੂਰਨ ਨਿਰਮਲ ਰੀਤ। ਸੰਤ ਪ੍ਰਸਾਦ ਵਸੈ ਮਨ ਮਾਹੀ, ਜਨਮ ਜਨਮ ਕੇ ਕਿਲ ਵਿਖ ਜਾਹੀ। ਕਰ ਕਿਰਪਾ ਪ੍ਰਭ ਦੀਨ ਦਇਆਲਾ, ਨਾਨਕ ਮੰਗੈ ਸੰਤਰ ਵਾਲਾ। ਕਰ ਕਿਰਪਾ ਪ੍ਰਭ ਦੀਨ ਦਇਆਲਾ, ਨਾਨਕ ਮੰਗੈ ਸੰਤਰ ਵਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜਿਹੜ ਬੈਠੀ ਅਤਿ ਸਤਿਕਾਰਯੋਗ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਰੋਜ਼ਾਨਾ ਅੰਮ੍ਰਿਤ ਵੇਲੇ ਆਪਣੇ ਰਜੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉੱਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸਵਾ ਸਮਾਂ, ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤ ਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ। ਹੁਣੇ ਆਪ ਜੀ ਨੇ ਗੁਰੂ ਘਰ ਦੇ ਹਾਜ਼ੂਰੀ ਕੀਰਤਨੀਏ ਸਤਿਕਾਰਯੋਗ ਪਾਈ ਸਾਹਿਬ ਪਾਏ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ, ਉਹਨਾਂ ਦੀ ਰਸਨਾ ਤੋਂ ਸੰਪੂਰਨ ਆਸਾ ਕੀ ਵਾਰ ਦੇ ਸਬਰ ਕੀਰਤਨ ਸਰਵਣ ਕੀਤੇ ਨੇ। ਸਮਾਂ ਹੋਇਆ ਇਸ ਪਾਵਨ ਅਸਥਾਨ ਤੇ ਗੁਰ ਸ਼ਬਦ ਵਿਚਾਰ ਦਾ। ਅੱਜ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ ਇਸ ਪਾਵਨ ਅਸਥਾਨ ਤੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਪਾਵਨ ਹੁਕਮ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬਚ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਰਾਗ ਸੂਹੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 741 ਅਤੇ 42 ਤੇ ਸਵਾਹਿਮਾਨ। ਆਓ ਗੁਰਮੁਖੋ, ਅੱਜ ਮੇਰੇ ਸਤਿਗੁਰਾਂ ਨੇ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ ਰਸਨਾ ਦੀ ਪਵਿੱਤਰਤਾ ਵਾਸਤੇ। ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਇੱਕ ਪਰਮਾਤਮਾ ਦੀ ਮਹਿਮਾ ਬਹੁਤ ਗਾਇਨ ਕੀਤੀ, ਇੱਕ ਪਰਮਾਤਮਾ ਦੀਆਂ ਵਡਿਆਈਆਂ ਸਾਨੂੰ ਪੜ੍ਹਨ ਸੁਣਨ ਨੂੰ ਮਿਲਦੀ। ਦੂਸਰੇ ਨੰਬਰ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਗੁਰੂ ਦੀ ਮਹਿਮਾ ਬਹੁਤ ਕੀਤੀ, ਗੁਰੂ ਦੀਆਂ ਵਡਿਆਈਆਂ ਬਹੁਤ ਕੀਤੀਆਂ, ਗੁਰੂ ਦਾ ਜਸ ਬਹੁਤ ਕੀਤਾ। ਪੁੱਛੀਏ ਮਹਾਰਾਜ ਪਰਮਾਤਮਾ ਦੀਆਂ ਵਡਿਆਈਆਂ ਤੇ ਨਾਲ ਗੁਰੂ ਦੀ ਵਡਿਆਈ ਕਿਉਂ?

ਤੇ ਸਤਿਗੁਰਾਂ ਨੇ ਜਵਾਬ ਦਿੱਤਾ, ਭਲਿਆ ਜਿਸ ਪਰਮਾਤਮਾ ਦੀਆਂ ਵਡਿਆਈਆਂ ਕਰਨ ਵਾਸਤੇ ਆਇਆ ਹੈ ਨਾ, ਉਹੀ ਬੰਦਾ ਵਾਹਿਗੁਰੂ ਦੀਆਂ ਵਡਿਆਈਆਂ ਕਰ ਸਕਦਾ ਜਿਹੜਾ ਗੁਰੂ ਵਾਲਾ ਬਣਦਾ। ਗੁਰੂ ਤੋਂ ਬਿਨਾਂ ਪਰਮਾਤਮਾ ਦਾ ਜਸ ਨਹੀਂ ਗਾਇਆ ਜਾ ਸਕਦਾ। ਗੁਰੂ ਹੀ ਜਿਹੜਾ ਸਾਨੂੰ ਪਰਮਾਤਮਾ ਦੇ ਘਰ ਦੀਆਂ ਕਥਾ ਕਹਾਣੀਆਂ ਕਰਕੇ ਸੁਣਾਉਂਦੇ ਆ। ਹਰ ਕੀ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਗੁਰੂ ਮਿੱਤਰ ਨੇ ਰੱਬ ਦੇ ਘਰ ਦੀ ਜਾਣਕਾਰੀ ਸਾਨੂੰ ਦਿੱਤੀ। ਇੱਕ ਵਿਦਵਾਨ ਸੱਜਣ ਲਿਖਦਾ ਹੈ, ਕਹਿਣ ਲੱਗੇ ਵੀ ਮੇਰੇ ਸਾਹਮਣੇ ਇੱਕ ਦਿਨ ਪਰਮਾਤਮਾ ਆਣ ਕੇ ਖਲੋ ਗਿਆ ਤੇ ਕਹਿਣ ਲੱਗੇ ਮੈਂ ਉਹਨੂੰ ਮੱਥਾ ਨਹੀਂ ਟੇਕਿਆ। ਇੱਕ ਪਾਸੇ ਪਰਮਾਤਮਾ ਸੀ, ਇੱਕ ਪਾਸੇ ਗੁਰੂ ਸੀ। ਕਹਿਣ ਲੱਗੇ ਹਾਲਾਂਕਿ ਸਾਰੇ ਲੋਕ ਪਰਮਾਤਮਾ ਦਾ ਹੀ ਨਾਮ ਜਪਦੇ ਨੇ, ਉਹਦੀਆਂ ਵਡਿਆਈਆਂ ਕਰਦੇ ਨੇ, ਪਰ ਮੇਰੇ ਸਾਹਮਣੇ ਇੱਕ ਪਾਸੇ ਪਰਮਾਤਮਾ ਤੇ ਇੱਕ ਪਾਸੇ ਗੁਰੂ। ਤੇ ਪੁੱਛਿਆ ਜੀ, ਫੇਰ ਕਹਿਣ ਲੱਗੇ ਮੈਂ ਰੱਬ ਨੂੰ ਬਾਅਦ ਵਿੱਚ ਮੱਥਾ ਟੇਕਾਂਗਾ, ਪਹਿਲਾਂ ਗੁਰੂ ਨੂੰ ਟੇਕਾਂ। ਪੁੱਛਿਆ ਜੀ ਉਹ ਕਿਉਂ? ਕਹਿਣ ਲੱਗੇ ਗੁਰੂ ਨਾ ਹੁੰਦਾ ਤੇ ਪਰਮਾਤਮਾ ਬਾਰੇ ਜਾਣਕਾਰੀ ਕਿੰਨੇ ਦੇਣੀ? ਗੁਰੂ ਪਰਮਾਤਮਾ ਦੀ ਦੱਸ ਨਾ ਪਾਉਂਦਾ ਤੇ ਕਿੱਥੋਂ ਨਾਮ ਜਪਣਾ ਸੀ, ਕਿੱਥੋਂ ਪਰਮਾਤਮਾ ਨੇ ਮੇਰੇ ਸਾਹਮਣੇ ਖਲੋਣਾ? ਇਸ ਕਰਕੇ ਮੈਂ ਪਹਿਲਾਂ ਗੁਰੂ ਦੇ ਚਰਨਾਂ ਵਿੱਚ ਝੁਕਾਂਗਾ, ਜਿਸ ਗੁਰੂ ਨੇ ਪਰਮਾਤਮਾ ਨਾਲ ਜੋੜਿਆ, ਤੇ ਬਾਅਦ ਵਿੱਚ ਮੈਂ ਪਰਮਾਤਮਾ ਦੇ ਚਰਨਾਂ ਵਿੱਚ ਝੁਕਾਂ। ਉਸ ਵਿਦਵਾਨ ਸੱਜਣ ਨੇ ਦੋ ਕੁ ਪੰਕਤੀਆਂ ਬੜੀਆਂ ਕਮਾਲ ਦੀਆਂ ਲਿਖੀਆਂ ਨੇ। ਉਹ ਕਹਿੰਦੇ ਨੇ, ਗੁਰ ਗੋਬਿੰਦ ਦੋਨੋਂ ਖੜੇ, ਕਿਸਕੇ ਲਾਗਾ ਪਾਉਂ, ਕਿਹਦੇ ਪੈਰਾਂ ਵਿੱਚ ਮੱਥਾ ਟੇਕਾ? ਗੁਰੂ ਵੀ ਖਲੋਤਾ, ਗੋਬਿੰਦ ਪਰਮਾਤਮਾ ਵੀ ਖਲੋਤਾ। ਗੁਰ ਗੋਬਿੰਦ ਦੋਨੋਂ ਖੜੇ, ਕਿਸਕੇ ਲਾਗੂ ਪਾਏ, ਬਲਹਾਰੀ ਗੁਰ ਆਪਣੇ ਜਿਨ ਗੋਬਿੰਦ ਦੀਆ ਮਲਾਏ। ਉਹ ਕਹਿੰਦਾ ਮੈਂ ਤੇ ਗੁਰੂ ਤੇ ਬਲਹਾਰ ਪਹਿਲਾਂ ਜਾਵਾਂਗਾ, ਜੇ ਗੁਰੂ ਨਾ ਹੁੰਦਾ ਤੇ ਮੈਨੂੰ ਪਰਮਾਤਮਾ ਬਾਰੇ ਮੈਨੂੰ ਤੇ ਪਤਾ ਹੀ ਨਹੀਂ ਸੀ ਲੱਗਣਾ। ਗੁਰੂ ਨੇ ਹੀ ਪਰਮਾਤਮਾ ਦੀ ਦੱਸ ਪਾਈ ਤੇ ਗੁਰੂ ਨੇ ਹੀ ਪਰਮਾਤਮਾ ਦੇ ਚਰਨਾਂ ਨਾਲ ਸਾਨੂੰ ਜੋੜੇ। ਇਸੇ ਕਰਕੇ ਮਹਾਰਾਜ ਜੀ ਨੇ ਬਾਣੀ ਵਿੱਚ ਬਚਨ ਕਹਿ ਨੇ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੇ ਹਮੇ ਰੋਗ, ਨਾਨਕ ਸਤਿਗੁਰੂ ਤਿਨਾ ਮਿਲਾਇਆ ਜਿਨ ਤੁਰੇ ਪਿਆ। ਸੰਯੋਗ ਸਤਿਗੁਰੂ ਹੀ ਸੰਯੋਗ ਬਣਾਉਂਦੇ, ਸਤਿਗੁਰੂ ਹੀ ਪਰਮਾਤਮਾ ਨਾਲ ਮਿਲਾਉਣ ਵਾਲੇ। ਇੱਕ ਮੈਂ ਪੰਕਤੀ ਸਾਂਝੀ ਕਰਦੇ ਹਾਂ। ਮਹਾਰਾਜ ਜੀ ਕਹਿੰਦੇ ਨੇ, ਸਿੱਖਾ ਜਦੋਂ ਗੁਰੂ ਕੋਲ ਆਉਣਾ ਹੈ ਨਾ, ਤੇ ਗੁਰੂ ਦੇ ਵਿੱਚ ਤੇ ਪਰਮਾਤਮਾ ਵਿੱਚ ਕੋਈ ਭੇਦ ਨਾ ਜਾਣਿਆ ਕਰ, ਗੁਰ ਪਰਮੇਸ਼ਰ ਇੱਕੋ ਜਾਣ। ਸਾਡੇ ਵਾਸਤੇ ਗੁਰੂ ਹੀ ਪਰਮੇਸ਼ਰ ਹੈ, ਸਾਡੇ ਵਾਸਤੇ ਗੁਰੂ ਹੀ ਪਰਮਾਤਮਾ। ਧਰਨ ਗਗਨ ਨਵ ਖੰਡ ਮਹਿ, ਜੋਤ ਸਵਰੂਪੀ ਰਹੇ ਉਪਰ, ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਗੁਰੂ ਨਾਨਕ ਉਹੀ ਸਾਡੇ ਵਾਸਤੇ ਪਰਮਾਤਮਾ ਹੈ, ਉਹੀ ਜੋਤ ਹੈ, ਉਹੀ ਪ੍ਰਕਾਸ਼, ਸਭ ਕੁਝ ਹੈ। ਇੱਕ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਮੈਂ ਬਚਨ ਸਾਂਝਾ ਕਰਦਿਆਂ, ਅੱਜ ਦੇ ਸ਼ਬਦ ਨਾਲ ਬੜਾ ਢੁਕਦਾ ਹੈ। ਗੁਰ ਆਪਣੇ ਉੱਪਰ ਬਲ ਜਾਈ, ਆਪਣੇ ਗੁਰੂ ਤੋਂ ਬਲਹਾਰ ਜਾਣਾ ਚਾਹੀਦਾ, ਸਦਕੇ ਜਾਣਾ ਚਾਹੀਦਾ। ਕਿਉਂ ਜਾਣਾ ਚਾਹੀਦਾ? ਮਹਾਰਾਜ ਜੀ ਨੇ ਉਹਦੇ ਵਿੱਚ ਕੁਝ ਐਸੇ ਪ੍ਰਮਾਣ ਬਖਸ਼ੇ ਕੀਤੇ, ਉਹ ਵੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸ਼ਬਦ ਹੈ। ਮਹਾਰਾਜ ਜੀ ਕਹਿੰਦੇ ਨੇ, ਗੁਰ ਪਰਮੇਸ਼ਰ ਕਰਨੇ ਹਾਰ, ਗੁਰੂ ਪਰਮੇਸ਼ਰ ਹੈ, ਪਰਮਾਤਮਾ ਸਭ ਕੁਝ ਕਰਨ ਵਾਲਾ ਨਾ, ਤੇ ਗੁਰੂ ਵੀ ਸਭ ਕੁਝ ਕਰਨ ਦੇ ਸਮਰੱਥ। ਇੱਕ ਮੈਂ ਹੋਰ ਬੇਨਤੀ ਕਰਾਂ, ਹਿੰਦੁਸਤਾਨ ਦੀ ਧਰਤੀ 'ਤੇ ਤੁਸੀਂ ਦੇਵੀ ਦੇਵਤਿਆਂ ਦਾ, ਅਵਤਾਰਾਂ ਦਾ, ਮਹਾਂਪੁਰਖਾਂ ਦਾ ਜ਼ਿਕਰ ਕਰਦੇ ਹੋ। ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਦੀ ਧਰਤੀ, ਹਿੰਦੁਸਤਾਨ ਦੀ ਧਰਤੀ। ਉਸੇ ਧਰਤੀ 'ਤੇ ਸ਼੍ਰੀ ਰਾਮ ਚੰਦਰ ਜੀ ਆਏ ਤ੍ਰੇਤੇ ਯੁੱਗ ਦੇ ਵਿੱਚ। ਉਹਨਾਂ ਦਾ ਇਤਿਹਾਸ ਸਨਾਤਨ ਧਰਮ ਵਾਲਿਆਂ ਦਾ ਪੜ੍ਹ ਕੇ ਵੇਖਿਓ। ਉਹ ਕਹਿੰਦੇ ਨੇ ਵੀ ਸ਼੍ਰੀ ਰਾਮ ਚੰਦਰ ਜੀ 14 ਕਲਾ ਸੰਪੂਰਨ ਨੇ। 14 ਕਲਾ ਹੁੰਦੀਆਂ, ਇੰਨੀਆਂ ਸ਼ਕਤੀਆਂ, ਤਾਕਤਾਂ,
ਇੰਨੀਆਂ ਸ਼ਕਤੀਆਂ ਦੇ ਮਾਲਕ ਸੀ, 14 ਕਲਾ ਸੰਪੂਰ। ਦੁਆਪਰ ਯੁੱਗ ਆਇਆ ਤੇ ਕ੍ਰਿਸ਼ਨ ਭਗਵਾਨ ਜੀ ਆਏ ਨੇ। ਇਹ ਇਹ ਆਪਣੇ ਅਸੀਂ ਆਪਣੇ ਕੋਲੋਂ ਨਹੀਂ, ਹਿੰਦੂ ਮਤ ਕਹਿ ਰਹੇ। ਹਿੰਦੂ ਵੀਰ ਆਪਣੇ ਇਸ਼ਟ ਦੀ ਵਡਿਆਈ ਵਿੱਚ ਉਹ ਬਚਨ ਲਿਖ ਰਹੇ ਨੇ। ਸ੍ਰੀ ਰਾਮ ਚੰਦਰ ਜੀ ਆਏ ਨੇ, 14 ਕਲਾ ਸੰਪੂਰਨ। ਸ੍ਰੀ ਕ੍ਰਿਸ਼ਨ ਭਗਵਾਨ ਜੀ ਆਏ ਨੇ, ਉਹ 16 ਕਲਾ ਸੰਪੂਰਨ। ਦੋ ਕਲਾ ਉਹਨਾਂ ਕੋਲ ਜਾਦੀਆਂ ਸੀ, ਤਾਕਤਾਂ ਬਖਸ਼ਿਸ਼ਾਂ ਪਰਮਾਤਮਾ ਜਾਦੀਆਂ ਸੀ। ਕਲਯੁਗ ਦਾ ਸਮਾਂ ਆਇਆ ਨਾ, ਤੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਏ ਨੇ, ਤੇ ਸਾਡੇ ਸਿੱਖ ਵਿਦਵਾਨਾਂ ਨੇ ਗੁਰਬਾਣੀ ਦੀ ਵਿਆਖਿਆ ਕਰਦੇ ਇਹ ਬਚਨ ਕਹਿਣ ਲੱਗੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ 14 ਕਲਾ ਸੰਪੂਰਨ ਨਹੀਂ ਸਨ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ 16 ਕਲਾ ਸੰਪੂਰਨ ਨਹੀਂ ਸਨ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ 18 ਕਲਾ ਸੰਪੂਰਨ ਨਹੀਂ ਸਨ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ 20 ਕਲਾ ਸੰਪੂਰਨ ਨਹੀਂ ਸਨ। ਪੁੱਛਿਆ ਜੀ ਕਿੰਨੀਆਂ ਕਲਾ ਸਨ, ਤੇ ਲਿਖਿਆ ਹੈ ਵਿਦਵਾਨਾਂ ਨੇ, ਉਹ ਕਹਿੰਦੇ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਰਬ ਕਲਾ ਸਮਰੱਥ, ਸਾਰੀਆਂ ਕਲਾ ਦੇ ਸਰਬ ਕਲਾ ਸਮਰੱਥ ਪਤਾ ਕੌਣ ਹੈ? ਪਰਮਾਤਮਾ। ਪਰਮਾਤਮਾ ਕੋਲ ਸਾਰੀਆਂ ਹੀ ਕਲਾ ਨੇ, ਸਾਰੀਆਂ ਹੀ ਤਾਕਤਾਂ ਨੇ, ਸਾਰੀਆਂ ਰਹਿਮਤਾਂ ਦੇ ਖਜ਼ਾਨੇ ਪਰਮਾਤਮਾ ਦੇ ਘਰ ਦੇ ਵਿੱਚ। ਤੇ ਜੇ ਸਾਰੇ ਖਜ਼ਾਨੇ ਪਰਮਾਤਮਾ ਦੇ ਘਰ ਦੇ, ਪਰਮਾਤਮਾ ਸਰਬ ਕਲਾ ਸੰਪੂਰਨ ਹੈ ਨਾ, ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੀ ਸਰਬ ਕਲਾ ਸੰਪੂਰਨ। ਇੱਕ ਹੋਰ ਬੇਨਤੀ ਕਰਦੇ, ਕਿਉਂਕਿ ਅਸੀਂ ਗੁਰੂ ਦੇ ਚਰਨਾਂ ਵਿੱਚ ਰੋਜ਼ ਮੱਥਾ ਟੇਕਦੇ ਹਾਂ, ਸਾਡੀ ਭਾਵਨਾ ਬਣ ਜਾਏ, ਸਾਡੀ ਸ਼ਰਧਾ ਬਣ ਜਾਏ, ਸਾਨੂੰ ਗੁਰੂ 'ਤੇ ਕੋਈ ਕਿੰਤੂ ਪਰੰਤੂ ਨਾ ਆਵੇ, ਸ਼ੱਕ ਨਾ ਆਵੇ, ਗੁਰੂ 'ਤੇ ਕੋਈ ਸ਼ੱਕ ਨਾ ਆਵੇ, ਇੰਨੀ ਸ਼ਰਧਾ, ਇੰਨਾ ਵਿਸ਼ਵਾਸ ਬਣ ਜਾਏ ਸਰ। ਜਨਮ ਸਾਖੀ ਵਾਲਾ ਲਿਖਦਾ ਹੈ ਵੀ ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਵੇਈ ਨਦੀ ਵਿੱਚ ਉਹਨਾਂ ਪ੍ਰਵੇਸ਼ ਕੀਤਾ ਅਤੇ ਪਰਮਾਤਮਾ ਦੇ ਦਰ 'ਤੇ ਪਹੁੰਚੇ, ਸੱਚਖੰਡ ਪਹੁੰਚੇ, ਉੱਥੇ ਪਰਮਾਤਮਾ ਨੇ ਆਪਣੇ ਕੋਲ ਸੱਦਿਆ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਅਤੇ ਬਚਨ ਪਤਾ ਕੀ ਕਹਿ ਸੀ? ਕਹਿਣ ਲੱਗੇ, ਨਾਨਕ ਜੀਓ, ਆ ਨਾਮ ਅੰਮ੍ਰਿਤ ਦਾ ਪਿਆਲਾ ਤੁਸੀਂ ਛਕੋ ਪੀਓ, ਅਤੇ ਇਸ ਨਾਮ ਅੰਮ੍ਰਿਤ ਨੂੰ ਪੀ ਕੇ ਅਤੇ ਸੰਸਾਰ ਵਿੱਚ ਦੁਨੀਆਂ ਨੂੰ ਜਾ ਕੇ ਪਿਆਓ, ਵੰਡੋ ਨਾਮ ਅੰਮ੍ਰਿਤ। ਤੁਹਾਨੂੰ ਅਸੀਂ ਨਕਾਨਕ ਭਰ ਦਿੱਤਾ ਇਸ ਨਾਮ ਦੇ। ਹੁਣ ਅਗਲੇ ਬਚਨ ਧਿਆਨ ਦੇ ਕੇ ਸੁਣਨ ਵਾਲੇ, ਜਨਮ ਸਾਖੀ ਪਰਮਾਤਮਾ ਨੇ ਅੱਗੇ ਕੀ ਕਿਹਾ ਸੀ? ਨਾਨਕ ਜੀ, ਨਾਮ ਅੰਮ੍ਰਿਤ ਪਿਆਲਾ ਪੀਓ ਅਤੇ ਸੰਸਾਰ ਵਿੱਚ ਜਾ ਕੇ ਪਿਆਓ। ਕਹਿਣ ਲੱਗੇ ਵੀ ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ ਅਤੇ ਨਾਨਕ ਜੀ ਤੁਹਾਡਾ ਨਾਮ ਗੁਰ ਪਰਮੇਸ਼ਰ, ਆਪਣੇ ਬਰਾਬਰ ਦੀ ਮਹਾਨਤਾ ਦਿੰਦੇ। ਅਗਲਾ ਬਚਨ ਪਤਾ ਕੀ ਕਿਹਾ ਸੀ ਪਰਮਾਤਮਾ? ਕਹਿਣ ਲੱਗੇ, ਨਾਨਕ ਜੀ, ਜਿਹਦੇ ਉੱਤੇ ਤੇਰੀ ਬਖਸ਼ਿਸ਼ ਉਹਦੇ ਉੱਤੇ ਮੇਰੀ ਬਖਸ਼ਿਸ਼, ਜਿਹਦੇ ਉੱਤੇ ਤੇਰਾ ਕਰਮ, ਤੇਰਾ ਕਰਮ ਦੇ ਅਰਥ ਨੇ ਤੇਰੀ ਰਹਿਮਤ ਵਰਚ ਜਾਏ, ਉਹਦੇ ਉੱਤੇ ਮੇਰਾ ਕਰਮ, ਜਿਹਦੇ ਉੱਤੇ ਤੇਰੀ ਕਿਰਪਾ ਉਹਦੇ ਉੱਤੇ ਮੇਰੀ ਕਿਰਪਾ, ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਮ ਗੁਰ ਪਰਮੇਸ਼ਰ। ਕਹਿਣ ਲੱਗੇ, ਜਿਹਦੇ ਉੱਤੇ ਨਾਨਕ ਜੀ ਤੁਸੀਂ ਬਖਸ਼ਿਸ਼ ਕਰ ਦਿਓਗੇ, ਵੀ ਆਹ ਦਾਤ ਤੇਰੀ ਝੋਲੀ ਵਿੱਚ ਪਾਈ, ਕਹਿਣ ਲੱਗੇ ਉਹਦੇ ਉੱਤੇ ਮੇਰੀ ਬਖਸ਼ਿਸ਼ ਹੋ ਜਾਏ। ਏਡੀ ਵੱਡੀ ਦਾਤ ਦੇ ਨਾਲ ਪਰਮਾਤਮਾ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਨਵਾਜ਼ ਕੇ ਸੰਸਾਰ ਵਿੱਚ ਭੇਜਿਆ। ਜਿਹਨੇ ਵਾਹਿਗੁਰੂ ਦੀ ਬਖਸ਼ਿਸ਼ ਲੈਣੀ ਹੈ ਨਾ, ਉਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਲੈਣੀ। ਇੱਕ ਮੈਂ ਪ੍ਰਮਾਣ ਸਾਂਝਾ ਕਰ ਰਿਹਾ ਸਾਂ, ਮਹਾਰਾਜ ਜੀ ਕਹਿੰਦੇ ਗੁਰ ਪਰਮੇਸ਼ਰ ਕਰਨੇ ਹਾਰ, ਗੁਰੂ ਤੇ ਪਰਮੇਸ਼ਰ ਇਹ ਦੋਨੇ ਕਰਨੇ ਹਾਰ ਨੇ, ਕਰਨ ਵਾਲੇ ਨੇ, ਸਭ ਕੁਝ ਕਰਨ ਵਾਲੇ। ਕੀ ਕਰਨ ਵਾਲੇ ਨੇ? ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਨੇ, ਸਾਰੀ ਸ੍ਰਿਸ਼ਟੀ ਨੂੰ ਰਿਜਕ ਦੇਣ ਵਾਲੇ ਨੇ, ਸਾਰਿਆਂ ਨੂੰ ਦਾਤਾਂ ਦੇਣ ਵਾਲੇ ਨੇ, ਸਾਰਿਆਂ ਤੇ ਬਖਸ਼ਿਸ਼ ਕਰਨ ਵਾਲੇ। ਆਪੋ ਆਪਣਾ ਨਜ਼ਰੀਆ ਹੈ ਗੁਰੂ ਨੂੰ ਵੇਖਣ ਦਾ। ਕਿਸੇ ਅੰਦਰ ਥੋੜ੍ਹੀ ਭਾਵਨਾ ਹੁੰਦੀ, ਕਿਸੇ ਅੰਦਰ ਜ਼ਿਆਦਾ ਭਾਵਨਾ ਹੁੰਦੀ, ਮੇਰਾ ਨਜ਼ਰੀਆ ਹੋਰ ਹੋਏਗਾ, ਤੁਹਾਡਾ ਨਜ਼ਰੀਆ ਗੁਰੂ ਨੂੰ ਮੱਥਾ ਟੇਕਦੇ ਹੋਰ ਹੋਏਗਾ, ਕਿਉਂਕਿ ਤੁਸੀਂ ਜਿਹੜੀ ਸੰਗਤ ਹੈ ਨਾ, ਉਹ ਜਿੰਨੀ ਸ਼ਰਧਾ ਭਾਵਨਾ ਨਾਲ ਮੱਥਾ ਟੇਕਦੀ, ਉਹਨਾਂ ਸ਼ਰਧਾ ਭਾਵਨਾ ਸਾਡੀ ਕੈਟਾਗਰੀ ਦੇ ਵਿੱਚ ਨੇ।
ਜਿਹੜੇ ਪ੍ਰਚਾਰਕ ਨੇ, ਭਾਵੇਂ ਗੁਰੂ ਘਰ ਦੇ ਕੀਰਤਨੀ ਹੋ ਜਾਣ, ਭਾਵੇਂ ਕਥਾਵਾਚ, ਭਾਵੇਂ ਪਾਠੀ ਸਿੰਘ, ਗ੍ਰੰਥੀ ਸਿੰਘ, ਕਿਉਂਕਿ ਜਿੰਨੀ ਸੰਗਤ ਭਾਵਨਾ ਨਾਲ ਮੱਥਾ ਟੇਕਦੀ ਉਨੀ ਭਾਵਨਾ ਨਾਲ ਅਸੀਂ, ਕਿਉਂਕਿ ਜਿੰਨਾ ਅਸੀਂ ਕੋਲ ਰਹਿੰਦੇ ਹਾਂ ਨਾ ਤਨ ਕਰਕੇ ਉਨੀ ਸ਼ਰਧਾ ਘੱਟ ਜਾ। ਪਰ ਰੱਬ ਮੇਰ ਕਰੇ ਬਣ ਜਾਏ ਕਿਤੇ ਸ਼ਰਧਾ, ਬਣ ਜਾਏ ਵੱਖਰੋ ਵੱਖਰੇ ਆਪੋ ਆਪਣਾ ਸੁਭਾਅ। ਸੰਸਾਰ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਬਹੁਤ ਲੋਕਾਂ ਨੇ ਵੇਖਿਆ। ਰਾਏ ਭੋਇ ਦੀ ਤਲਵੰਡੀ ਵਿੱਚ ਮਹਾਰਾਜ ਜੀ ਦਾ ਆਗਮਨ ਹੋਇਆ, ਉੱਥੇ ਲੋਕਾਂ ਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ। ਉਸ ਤੋਂ ਬਾਅਦ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੁਲਤਾਨਪੁਰ ਸਾਹਿਬ ਆ ਗਏ ਨੇ, ਉੱਥੋਂ ਦੀਆਂ ਸਿੱਖ ਸੰਗਤਾਂ ਨੇ ਮਹਾਰਾਜ ਜੀ ਦੇ ਰੱਜ ਕੇ ਦਰਸ਼ਨ ਕੀਤੇ। ਮਹਾਰਾਜ ਜੀ ਨੇ ਚਾਰ ਉਦਾਸੀਆਂ ਥਾਂ ਥਾਂ ਤੇ ਜਾ ਕੇ ਕੀਤੀਆਂ, ਲੋਕਾਂ ਦੇ ਜਾ ਕੇ ਘਰਾਂ ਦੇ ਵਿੱਚ, ਸ਼ਹਿਰਾਂ ਵਿੱਚ ਪ੍ਰਚਾਰ ਕੀਤਾ। ਆਪੋ ਆਪਣੀ ਸ਼ਰਧਾ ਮੁਤਾਬਕ ਲੋਕਾਂ ਨੇ ਮੱਥਾ ਟੇਕਿਆ, ਮਹਾਰਾਜ ਜੀ ਕੋਲੋਂ ਬਖਸ਼ਿਸ਼ਾਂ ਲਈਆਂ, ਸਾਰਿਆਂ ਦੀ ਇੱਕੋ ਜਿੰਨੀ ਸ਼ਰਧਾ ਨੇ। ਪਰ ਕਈ ਐਸੇ ਨੇ ਜਿਨ੍ਹਾਂ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਮਨੁੱਖ ਨਹੀਂ ਜਾਣਿਆ, ਗੁਰੂ ਨਹੀਂ ਜਾਣਿਆ, ਉਹਨਾਂ ਨੇ ਅੱਲਾ ਖੁਦਾ ਜਾਣ ਕੇ ਮੱਥਾ ਟੇਕਿਆ, ਰੱਬ ਜਾਣ ਕੇ ਮੱਥਾ ਟੇਕਿਆ। ਐਸੇ ਐਸੇ ਲੋਕ ਵੀ ਹਨ। ਇੱਕ ਮੁਸਲਮਾਨ ਕਵੀ ਹੋਇਆ, ਉਸ ਕਵੀ ਦਾ ਨਾਮ ਸੀ ਕਵੀ ਬਾਲਮ। ਕੋਈ ਹੈ ਤੇ ਕਵੀ ਹੈ, ਪਰ ਉਹਦਾ ਵੇਖਣ ਦਾ ਨਜ਼ਰੀਆ ਕਮਾਲ ਦਾ ਜੀ। ਗੁਰੂ ਨਾਨਕ ਸਾਹਿਬ ਮਹਾਰਾਜ ਉਹਨੇ ਇੱਕ ਕਵਿਤਾ ਲਿਖੀ, ਚਾਰ ਪੰਜ ਪੰਕਤੀਆਂ ਮੈਂ ਆਪਣਾ ਸਾਂਝੀਆਂ ਕਰਨਾ ਚਾਹਾਂਗਾ, ਕਿਉਂਕਿ ਅੱਜ ਮਹਾਰਾਜ ਜੀ ਨੇ ਫਿਰ ਬਖਸ਼ਿਸ਼ ਕੀਤੀ। ਗੁਰ ਆਪਣੇ ਉੱਪਰ ਬਲ ਜਾਈ, ਆਪਣੇ ਗੁਰੂ ਤੋਂ ਬਲਹਾਰ ਜਾ, ਗੁਰੂ ਪਰਮੇਸ਼ਰ ਹੈ, ਗੁਰੂ ਰੱਬ ਹੈ, ਪਰਮਾਤਮਾ। ਉਹ ਬਾਲਮ ਕਵੀ ਲਿਖਦਾ ਹੈ, ਕੱਤ ਕਾ ਪੂਤ ਸਲ ਕਾ ਪਿਤਾ, ਬਨ ਕਾ ਭਾਈ ਸਬੈ ਜਗ ਗਾਇਓ, ਮਰਬ ਕਾ ਰੱਬ ਪਮ ਕਾ ਗੁਰੂ, ਤੀਨ ਸੱਸੇ ਜਨਸੀਸ ਝੁਕਾਇਓ, ਸੱਤ ਸੱਤ ਕਾ ਮਾਲਕ ਬਾਲਮ, ਨਾਨਕ ਖਾਲਕ ਬਨ ਕੇ ਆਇਓ। ਖਾਲਕ ਪਤਾ ਕਿਹਨੂੰ ਕਹਿੰਦੇ? ਅੱਲਾਹ ਨੂੰ, ਖੁਦਾ ਨੂੰ। ਬਾਣੀ ਵਿੱਚ ਵੀ ਬੋਲ ਖਾਲਕ ਖਲਕ ਖਲਕ ਮੈਂ ਖਾਲਕ, ਖਲਕ ਵਸੇ ਰੱਬ ਮੈਂ। ਖਲਕਤ ਕਹਿੰਦੇ ਨੇ ਦੁਨੀਆਂ ਨੂੰ, ਖਾਲਕ ਕਹਿੰਦੇ ਨੇ ਦੁਨੀਆਂ ਨੂੰ ਬਣਾਉਣ ਵਾਲਾ ਅੱਲਾ ਖੁਦਾ। ਉਹ ਅੱਲਾ ਖੁਦਾ ਜਿਹੜਾ ਖਾਲਕ ਹੈ ਨਾ, ਉਹ ਖਲਕਤ ਵਿੱਚ ਸਮਾਇਆ ਹੋਇਆ, ਲੋਕਾਂ ਵਿੱਚ ਸਮਾਇਆ। ਉਹ ਕਵੀ ਲਿਖਦਾ ਹੈ ਵੀ ਮੈਨੂੰ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਖਾਲਕ ਨਜ਼ਰ ਆਏ, ਰੱਬ ਬਣ ਕੇ ਨਜ਼ਰ ਆਏ, ਖੁਦਾ ਬਣ ਕੇ ਨਜ਼ਰ ਆਏ। ਤੇ ਉਹ ਜੋ ਪੰਕਤੀਆਂ ਪਹਿਲੀਆਂ ਲਿਖੀਆਂ ਨੇ ਨਾ, ਕੱਤ ਕਾ ਪੂਤ ਸਲ ਕਾ ਪਿਤਾ, ਕਿਸੇ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕੱਤ ਦਾ ਪੂਤ ਸਮਝਿਆ, ਸਲ ਕਾ ਪਿਤਾ ਸਮਝਿਆ, ਤੇ ਤੁਸੀਂ ਕਹੋਗੇ ਇਹਦੇ ਅਰਥ ਕੀ ਨੇ? ਉਹ ਫਿਰ ਇਹਦੇ ਅਰਥ ਕਰਦਾ, ਕੱਤ ਕਾ ਪੂਤ, ਕੱਤ ਦੇ ਕੱਕੇ ਦੇ ਅਰਥ ਕੀਤੇ ਨੇ ਮੈਂ ਤਾਂ ਕਾਲੂ ਰਾਮ ਜੀ, ਤੱਤੇ ਦੇ ਅਰਥ ਕੀਤੇ ਨੇ ਮਾਂ ਤ੍ਰਿਪਤਾ ਜੀ। ਕਈ ਸੰਸਾਰ ਦੇ ਲੋਕ ਨੇ ਉਹ ਕਹਿੰਦੇ ਨੇ ਵੀ ਉਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਮੈਂ ਤਾਂ ਕਾਲੂ ਰਾਮ ਜੀ ਦਾ ਤੇ ਮਾਤ ਤ੍ਰਿਪਤਾ ਦਾ ਪੁੱਤ ਜਾ ਰਿਹਾ, ਸਲ ਕਾ ਪਿਤਾ। ਤੇ ਕਈਆਂ ਲੋਕਾਂ ਨੇ ਕਿਹਾ ਵੀ ਇਹ ਸਲ ਦਾ ਪਿਤਾ, ਸਲ ਦੇ ਅਰਥ ਨੇ ਸ੍ਰੀ ਚੰਦ ਜੀ, ਤੇ ਲੱਲੇ ਦੇ ਅਰਥ ਨੇ ਲਖਮੀ ਦਾਸ ਜੀ, ਵੀ ਸ੍ਰੀ ਚੰਦ ਜੀ ਦਾ ਤੇ ਲਖਮੀ ਦਾਸ ਦਾ ਪਿਤਾ ਜਾ ਰਿਹਾ। ਤੇ ਕਈਆਂ ਨੇ ਕਿਹਾ ਵੀ ਬਨ ਕਾ ਬਹੀ, ਉਹ ਬੇਬੇ ਨਾਨਕੀ ਦਾ ਭਰਾ ਹੈ। ਆਪੋ ਆਪਣਾ ਨਜ਼ਰੀਆ, ਕੋਈ ਇਸ ਤਰ੍ਹਾਂ ਰਿਸ਼ਤੇਦਾਰੀਆਂ ਨਾਲ ਵੇਖ ਰਿਹਾ ਵੀ ਗੁਰੂ ਨਾਨਕ ਸਾਹਿਬ ਨੂੰ ਸਭੇ ਜਗ ਗਾਇਓ, ਸਾਰਾ ਜਗਤ ਗਾ ਰਿਹਾ ਸੀ ਵੀ ਇਹ ਗੁਰੂ ਨਾਨਕ ਸਾਹਿਬ ਮਹਾਰਾਜ, ਮੈਂ ਤਾਂ ਕਾਲੂ ਰਾਮ ਦਾ ਪੁੱਤਰ ਹੈ, ਤ੍ਰਿਪਤਾ ਦਾ ਪੁੱਤ ਹੈ, ਸ੍ਰੀ ਚੰਦ ਜੀ ਦਾ ਉਹ ਪਿਤਾ ਹੈ, ਲਖਮੀ ਦਾਸ ਜੀ ਦਾ ਪਿਤਾ ਹੈ, ਬੇਬੇ ਨਾਨਕੀ ਜੀ ਦਾ ਭਰਾ ਹੈ, ਮਰਬ ਕਾ ਰੱਬ, ਮਰਬ ਦੇ ਅਰਥ ਨੇ ਮਰਦਾਨਾ, ਰਾਰੇ ਦੇ ਅੱਖਰ ਕੀਤੇ ਨੇ ਰਾਏ ਬਲਾਰ, ਤੇ ਬੱਬੇ ਦੇ ਅਰਥ ਕੀਤੇ ਨੇ ਭਾਈ ਬਾਲਾ ਜੀ। ਇਹਨਾਂ ਦਾ ਰੱਬ ਬਣ ਕੇ ਆਇਆ, ਇਹ ਕਹਿੰਦੇ ਨੇ ਵੀ ਸਾਡਾ ਵੀ ਰੱਬ ਹੈ। ਪੰਮ ਕਾ ਗੁਰੂ, ਪੰਮ ਕਹਿੰਦੇ ਨੇ ਪੰਡਿਤ ਨੂੰ, ਪੱਪੇ ਤੋਂ ਭਾਵ ਮੰਮੇ ਤੋਂ ਭਾਵ ਮੌਲਵੀ। ਪੰਡਿਤ ਹਰਦਿਆਲ ਆਇਆ ਸੀ ਨਾ, ਜਿਹੜਾ ਜਨੇਊ ਪਾਉਣ ਵਾਸਤੇ ਆਇਆ ਸੀ, ਤੇ ਮਹਾਰਾਜ ਨੇ ਕਹਿ ਦਿੱਤਾ ਐਸੇ ਜਨੇਊ ਦੀ ਲੋੜ ਨਹੀਂ। ਕਿਹੜਾ ਜਨੇਊ ਚਾਹੀਦਾ? ਦਇਆ ਕਪਾਹਾ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕੱਤ। ਤੇ ਪੰਡਿਤ ਕਹਿਣ ਲੱਗਾ ਮੇਰੇ ਕੋਲ ਜਨੇਊ ਨੇ, ਉਹਨੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕ।
ਹੁਣ ਕਹਿਣ ਲੱਗੇ ਪਮਕਾ ਗੁਰੂ। ਉਸ ਪੰਡਿਤ ਨੇ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਸਮਰਪਣ ਕਰ ਦਿੱਤਾ। ਕਹਿਣ ਲੱਗੇ ਅੱਜ ਤੱਕ ਤੇ ਮੈਂ ਲੋਕਾਂ ਦਾ ਗੁਰੂ ਬਣਿਆ ਸਾਂ, ਅੱਜ ਮੇਰਾ ਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ। ਮੌਲਵੀ ਉਹਦੇ ਕੋਲ ਪੜ੍ਹਾਈ ਕਰਨ ਵਾਸਤੇ ਗਏ, ਮਹਾਰਾਜ ਜੀ ਉਹਨੂੰ ਪੜ੍ਹਾਏ, ਉਹਨੇ ਵੀ ਮੱਥਾ ਟੇਕ ਦਿੱਤਾ, ਮਹਾਰਾਜ ਅੱਜ ਤੱਕ ਲੋਕਾਂ ਨੂੰ ਪੜ੍ਹਾਇਆ ਹੈ, ਅੱਜ ਤੁਸੀਂ ਮੈਨੂੰ ਪੜ੍ਹਾ ਦਿੱਤਾ ਤੇ ਮੈਂ ਆਪਣਾ ਆਪ ਤੁਹਾਨੂੰ ਸਮਰਪਿਤ ਕਰਦਾ ਪਿਆ। ਤੇ ਪੁੱਛਿਆ ਕਵੀ ਬਾਲਮਨ ਜੀ ਨੂੰ ਵੀ ਤੁਸੀਂ ਕੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਜਾਣੇ, ਤੁਸੀਂ ਕੀ ਸਮਝਿਆ? ਉਹ ਕਹਿਣ ਲੱਗੇ ਭਲਿਓ ਸਤ ਸਤ ਕਾ ਮਾਲਕ ਬਾਲਮ, ਉਹ ਪਰਮਾਤਮਾ ਸਦਾ ਰਹਿਣ ਵਾਲਾ ਵਾਹਿਗੁਰੂ ਅੱਲਾ ਖੁਦਾ। ਕਹਿਣ ਲੱਗੇ ਨਾਨਕ ਖਾਲਕ ਬਣ ਕੇ ਆਇਓ, ਮੇਰੇ ਵਾਸਤੇ ਸਤ, ਮੇਰੇ ਵਾਸਤੇ ਅੱਲਾ ਖੁਦਾ ਗੁਰੂ ਨਾਨਕ ਜੀ, ਮੈਂ ਤੈਨੂੰ ਅੱਲਾ ਖੁਦਾ ਜਾਣ ਕੇ ਉਹਦੇ ਚਰਨਾਂ ਵਿੱਚ ਝੁਕੇ। ਬਸ ਇਹੋ ਜਿਹੀ ਸ਼ਰਧਾ ਕਿਤੇ ਸਾਡੇ ਅੰਦਰ ਬਣ ਜਾਏ ਨਾ, ਅਸੀਂ ਗੁਰੂ ਨੂੰ, ਮਹਾਰਾਜ ਜੀ ਕਹਿੰਦੇ ਨੇ ਮਨੁੱਖ ਕਾ ਕਰ ਰੂਪ ਨਾ ਜਾਣ, ਉਹ ਬੰਦਿਆ ਗੁਰੂ ਨੂੰ ਤੂੰ ਮਨੁੱਖ ਸਮਝੀ ਜਾਂਦਾ, ਗੁਰੂ ਨੂੰ ਕਹਿੰਦਾ ਵੀ ਮੇਰੇ ਵਰਗਾ ਹੀ, ਜਿੰਨੀ ਕੁ ਮੈਂ ਸਮਰੱਥਾ ਦਾ ਮਾਲਕ ਨਹੀਂ, ਗੁਰੂ ਤੇ ਸਮਰੱਥ ਜੇ, ਗੁਰੂ ਤੇ ਸਭ ਕੁਝ ਕਰਨ ਵਾਲਾ। ਦੋ ਸਲੋਕ ਹੋਰ ਸਾਂਝੇ ਕਰ, ਜਿਹੜਾ ਮੈਂ ਪ੍ਰਮਾਣ ਸਾਂਝਾ ਕੀਤਾ ਸੀ ਨਾ ਉਹ ਮੈਂ ਪੂਰਾ ਸ਼ਬਦ ਪੜ੍ਹ ਲਿਆ। ਮਹਾਰਾਜ ਜੀ ਕਹਿੰਦੇ ਨੇ ਗੁਰ ਪਰਮੇਸ਼ਰ ਕਰਨੇ ਹਾਰ ਸਗਲ ਸ੍ਰਿਸ਼ਟ ਕੋ ਦੇ ਆਧਾਰ, ਸਾਰੀ ਸ੍ਰਿਸ਼ਟੀ ਨੂੰ ਆਸਰਾ ਦੇਣ ਵਾਲਾ ਗੁਰੂ ਹੈ। ਗੁਰ ਕੇ ਚਰਨ ਕਮਲ ਮਨ ਧਿਆਏ, ਉਹ ਸਿੱਖਾ ਗੁਰੂ ਦੇ ਸੋਹਣੇ ਚਰਨਾਂ ਕਮਲਾਂ ਨੂੰ ਧਿਆਇਆ ਕਰ, ਦੁੱਖ ਦਰਦ ਇਸ ਤਨ ਤੇ ਜਾਏ, ਗੁਰੂ ਦੇ ਚਰਨਾਂ ਵਿੱਚ ਜੁੜੇਗਾ, ਗੁਰੂ ਦੇ ਹੁਕਮ ਮੰਨੇਗਾ, ਤੇਰੇ ਸਾਰੇ ਦੁੱਖ ਦਲਿੱਦਰ ਖਤਮ ਹੋ ਜਾਏ, ਭਵਜਲ ਡੂਬਤ ਸਤਿਗੁਰ ਕਾਢੇ। ਤੈਨੂੰ ਡੁੱਬਦੇ ਹੋਏ ਨੂੰ ਸੰਸਾਰ ਵਿੱਚੋਂ ਬਚਾਉਣ ਵਾਲਾ ਕੌਣ ਹੈ? ਮੇਰਾ ਗੁਰੂ ਹੈ। ਕੋਈ ਸੰਸਾਰ ਸਮੁੰਦਰ ਵਿੱਚ ਡੁੱਬ ਰਿਹਾ ਹੈ, ਕੋਈ ਵਿਕਾਰਾਂ ਵਿੱਚ ਡੁੱਬ ਰਿਹਾ ਹੈ, ਕੋਈ ਮਾਇਆ ਵਿੱਚ ਡੁੱਬ ਰਿਹਾ ਹੈ, ਕੋਈ ਨਿੰਦਿਆ ਚੁਗਲੀ ਈਰਖਾ ਵਿੱਚ ਡੁੱਬ ਰਿਹਾ ਹੈ, ਖਤਮ ਹੋ ਰਹੇ ਨੇ ਜੀਵਨ। ਸਾਰਿਆਂ ਨੂੰ ਕੱਢਣ ਵਾਲਾ ਮੇਰਾ ਗੁਰੂ, ਭਵਜਲ ਡੂਬੋ ਸਤਿਗੁਰੂ ਕਾਢੇ, ਜਨਮ ਜਨਮ ਕਾ ਟੁੱਟਾ ਗਾਂਢੇ, ਜਨਮਾਂ ਜਨਮਾਂ ਦੇ ਟੁੱਟੇ ਹੋਇਆਂ ਨੂੰ ਕੱਢਣ ਵਾਲਾ ਪਰਮਾਤਮਾ, ਗੁਰ ਕੀ ਸੇਵਾ ਕਰ ਦਿਨ ਰਾਤ। ਬੰਦੇ ਆ ਜੇ ਸੇਵਾ ਹੀ ਕਰਨੀ ਹੈ ਨਾ ਤੇ ਗੁਰੂ ਦੀ ਕਰਿਆ ਕਰ, ਨਾ ਦਿਨ ਵੇਖ ਨਾ ਰਾਤ, ਜਦੋਂ ਸਮਾਂ ਮਿਲਦੇ ਗੁਰੂ ਦੀ ਸੇਵਾ ਵਿਚਰ ਜਾ। ਸੁਖ ਸਹਿਜ ਮਨ ਆਵੇ ਸਾ, ਗੁਰੂ ਦੀ ਸੇਵਾ ਵਿੱਚੋਂ ਸ਼ਾਂਤੀ ਮਿਲਣੀ। ਸਤਿਗੁਰ ਕੀ ਰੇਣ ਵੱਡ ਭਾਗੀ ਪਾਵੇ, ਉਹ ਵੱਡਿਆ ਭਾਗਾਂ ਵਾਲਿਆਂ ਨੂੰ ਗੁਰੂ ਦੇ ਚਰਨਾਂ ਦੀ ਧੂੜ ਮਿਲਦੀ ਹੋ, ਨਾਨਕ ਗੁਰ ਕੋ ਸਦ ਬਲ ਜਾਵੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜੋਤ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਮੈਂ ਤੇ ਸਦਾ ਹੀ ਗੁਰੂ ਤੋਂ ਕੁਰਬਾਨ ਚਾਹੁੰਦਾ, ਕਿਉਂਕਿ ਗੁਰੂ ਸਾਨੂੰ ਭਵਜਲ ਵਿੱਚ ਡੁੱਬਦੇ ਆਇਆਂ ਨੂੰ ਬਚਾਉਣ ਵਾਲਾ। ਅਗਨ ਸਾਗਰ ਬੁੱਢਤ ਸੰਸਾਰਾ, ਨਾਨਕ ਬਾਹ ਪੱਕਰ ਸਤਿਗੁਰ ਨਿਸਤਰ। ਗੁਰੂ ਦੀਆਂ ਕਿੱਡੀਆਂ ਬਖਸ਼ਿਸ਼ਾਂ, ਵੱਡੀਆਂ ਬਖਸ਼ਿਸ਼ਾਂ ਨੇ ਸਾਡੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜੀਵਨ ਪੜ੍ਹ ਕੇ ਵੇਖੋ, ਜਿਸ ਵੇਲੇ ਉਹ ਗਵਾਲੀਅਰ ਦੇ ਕਿਲੇ ਵਿੱਚ ਗਏ ਨੇ, ਹਾਲਾਂਕਿ ਆਪਾਂ ਕਹਿੰਦੇ ਹਾਂ ਵੀ ਜਹਾਂਗੀਰ ਨੇ ਹੁਕਮ ਕੀਤਾ ਇਹਨਾਂ ਨੂੰ ਕੈਦ ਵਿੱਚ ਰੱਖ ਦਿਓ, ਕੈਦ ਵਿੱਚ ਸੁੱਟ ਦਿਓ, ਨਹੀਂ ਗੁਰਮੁਖ, ਗੁਰੂ ਤੇ ਸਾਨੂੰ ਸੰਸਾਰ ਦੇ ਲੋਕਾਂ ਨੂੰ ਕੈਦ ਵਿੱਚੋਂ ਕੱਢਣ ਵਾਸਤੇ ਆਇਆ। ਜਹਾਂਗੀਰ ਬਾਦਸ਼ਾਹ ਕੋਲ ਕਾਹਦੀ ਸਮਰੱਥਾ, ਉਹ ਮਹਾਰਾਜ ਜੀ ਨੂੰ ਕੈਦ ਵਿੱਚ ਸੁੱਟ। ਇਹ ਤੇ ਸਤਿਗੁਰਾਂ ਦੇ ਕੌਤਕ ਨੇ, ਕਿੱਥੇ ਕਿੱਥੇ ਜਾ ਕੇ ਮਹਾਰਾਜ ਜੀ ਨੇ ਬਖਸ਼ਿਸ਼ਾ ਕਰਨੀ। ਜੇ ਮੇਰੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚ ਨਾ ਜਾਂਦੇ ਤੇ ਉੱਥੋਂ ਦੇ 52 ਰਾਜਿਆਂ ਨੂੰ ਕਿੰਨੇ ਛਡਾਉਣਾ ਸੀ, ਉਹਨਾਂ ਦਾ ਪਾਰ ਉਤਾਰਾ ਕਿੰਨੇ ਕਰਨਾ ਸੀ। ਤੇ ਮਹਾਰਾਜ ਜੀ ਨੇ ਸਬੱਬ ਬਣਾਇਆ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਐਸਾ ਐਸਾ ਸਬੱਬ ਬਣਾ ਦਿੱਤਾ, ਉੱਥੇ ਜਾ ਕੇ ਉਹਨਾਂ ਤੇ ਬਖਸ਼ਿਸ਼ਾਂ ਕੀਤੀਆਂ। ਗੁਰੂ ਦਾ ਇਤਿਹਾਸ ਪੜ੍ਹ ਕੇ ਵੇਖਿਓ, ਉਹਨਾਂ 52 ਰਾਜਿਆਂ ਨੂੰ ਜਿਨ੍ਹਾਂ ਦੇ 1% ਵੀ ਬਚਣ ਦੀ ਉਮੀਦ ਨਹੀਂ ਸੀ, ਜਦੋਂ ਉਸ ਗਵਾਲੀਅਰ ਦੇ ਕਿਲੇ ਵਿੱਚ ਕੋਈ ਕੈਦੀ ਬਣ ਕੇ ਜਾਂਦਾ ਸੀ ਨਾ, ਫਿਰ ਉਹਦੀ ਡੈਡ ਬੋਡੀ ਬਾਹਰ ਆਉਂਦੀ ਸੀ, ਜਿੰਦਾ ਬਾਹਰ ਨਹੀਂ ਸੀ ਆਉਂਦਾ। ਮਰਨ ਤੋਂ ਬਾਅਦ ਉਹਨੂੰ ਰਿਹਾ ਕੀਤਾ ਜਾਂਦਾ ਸੀ, ਕੱਢਿਆ ਜਾਂਦਾ ਸੀ ਵੀ ਜਾਓ ਜਾ ਕੇ ਫੂਕ ਦੇ, ਇਹਨਾਂ ਨੂੰ ਇਹਦੇ ਪਰਿਵਾਰ ਨੂੰ ਦੇ ਦਿਓ, ਮਰ ਗਏ ਜੀਂਦਿਆਂ ਜੀਂਦੇ ਨੇ। ਜਿਹੜਾ ਉੱਥੇ ਚਲੇ ਜਾਂਦਾ ਸੀ ਉਹਦੇ ਜੀਵਨ ਦੀ ਆਸ ਖਤਮ ਹੋ ਜਾਂਦੀ। ਪਰ ਵੇਖੋ ਗੁਰੂ ਸਮਰੱਥ ਹੈ, ਗੁਰੂ ਬਖਸ਼ਿਸ਼ਾਂ ਕਰਨ ਵਾਸਤੇ ਸੰਸਾਰ ਵਿੱਚ। ਅੱਜ ਮੇਰਾ ਦੀਨ ਦੁਨੀਆਂ ਦਾ ਮਾਲਕ ਸੱਚੇ ਪਾਤਸ਼ਾਹ ਗਿਆ ਹੈ, ਉੱਥੇ ਰਹਿ ਜਾ, ਇਤਿਹਾਸ ਲੰਬੇਰਾ। ਮੁੱਕਦੀ ਗੱਲ, ਮਹਾਰਾਜ ਜੀ ਦੇ ਚਰਨਾਂ ਵਿੱਚ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਜਾਂ ਤੇ ਸਾਨੂੰ ਵੀ ਇਸ ਕਿਲੇ ਵਿੱਚੋਂ ਬਾਹਰ ਕੱਢੋ, ਜਾਂ ਤੁਸੀਂ ਵੀ ਇੱਥੇ ਸਦਾ ਵਾਸਤੇ ਟਿਕੋ।
ਮਹਾਰਾਜ ਕਹਿਣ ਲੱਗੇ ਬਿਲਕੁਲ ਤੁਹਾਨੂੰ ਨਾਲ ਲੈ ਕੇ ਜਾਵਾਂਗੇ, ਅਸੀਂ ਆਏ ਇਸੇ ਕਰਕੇ ਸੰਸਾਰ ਦੇ ਵਿੱਚ ਲੋਕਾਂ ਦੇ ਦੁੱਖਾਂ ਦੇ ਦਰਦ ਨੂੰ ਖਤਮ ਕਰਨ ਵਾਸਤੇ, ਜਾਂ ਕਿ ਇਹਨੂੰ ਸੁਨੇਹਾ ਭੇਜ ਦਿੱਤਾ ਵੀ ਭਰਿਆ, ਜਾਂ ਤੇ ਇਹਨਾਂ 52 ਰਾਜਿਆਂ ਨੇ ਵੀ ਬਾਹਰ ਕੱਢਨੇ ਤੇ ਅਸੀਂ ਵੀ ਬਾਹਰ ਨਹੀਂ ਆਉਣਾ। ਉਹ ਕਹਿਣ ਲੱਗਾ ਵੀ ਇਹਨਾਂ ਰਾਜਿਆਂ ਨੂੰ ਕਿਵੇਂ ਮੈਂ ਛੱਡਾਂ। ਉਹਨੇ ਬਚਨ ਕਹਿ ਦਿੱਤਾ, ਮਹਾਰਾਜ ਜਿੰਨੇ ਕੁ ਤੁਹਾਡਾ ਪੱਲਾ ਫੜ ਕੇ ਆ ਸਕਦੇ ਨੇ ਬਾਹਰ ਲਏ, ਜਿੰਨੇ ਵੀ ਫੜ ਸਕਦੇ। ਉਹਨੇ ਗਿਣਤੀ ਨਹੀਂ ਕੀਤੀ, ਸੋਚਿਆ ਇਹ ਸੀ ਵੀ 2, 4, 5, 7 ਜਿਹੜੇ ਪੱਲਾ ਫੜ ਕੇ ਆ ਜਾਣਗੇ, ਘੱਟੋ ਘੱਟ ਕੁਝ ਤੇ ਬਚਣਗੇ ਨਾ। ਉਸੇ ਵੇਲੇ ਮਹਾਰਾਜ ਜੀ ਨੇ ਹੁਕਮ ਕੀਤਾ, ਕਹਿਣ ਲੱਗੇ ਵੀ 52 ਕਲੀਆਂ ਵਾਲਾ ਜਿਹੜਾ ਚੋੜਾ ਇਹਨੂੰ ਸਵਾਇਆ ਜਾਏ, ਤਿਆਰ ਕੀਤਾ। 52 ਕਲੀਆਂ ਵਾਲਾ ਚੋੜਾ ਤਿਆਰ ਕਰਵਾਇਆ, ਸਤਿਗੁਰਾਂ ਨੇ ਤਨ ਤੇ ਪਹਿਨਿਆ, ਇੱਕ ਕੜੀ ਜਿਹੜੀ ਸੀ ਉਹਨਾਂ ਨੂੰ ਫੜਾਈ, 52 ਰਾਜਿਆਂ ਨੂੰ ਇਸ ਗਵਾਲੀਅਰ ਦੇ ਕਿਲੇ ਵਿੱਚ ਰਿਹਾ ਕੀਤਾ। ਤੁਸੀਂ ਕਹੋਗੇ ਵੀ ਅੱਜ ਕੁਝ ਹੈ ਸਬੂਤ, ਲੁਧਿਆਣੇ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਪੈਂਦਾ ਹੈ, ਉਸ ਪਿੰਡ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਚਰਨ ਛੋਹ ਗੁਰਦੁਆਰਾ ਸਾਹਿਬ। ਜੇ ਕਿਤੇ ਸਮਾਂ ਮਿਲੇ ਤੇ ਉੱਥੇ ਜਾ ਕੇ ਅੱਜ ਵੀ ਗੁਰੂ ਘਰ ਦੇ ਵਿੱਚ ਜਾਇਆ ਜੇ, ਉਹ 52 ਕਲੀਆਂ ਵਾਲਾ ਚੋੜਾ ਅੱਜ ਵੀ ਉੱਥੇ ਰੱਖਿਆ, ਸਿੱਖ ਸੰਗਤਾਂ ਦਰਸ਼ਨ ਕਰ ਲੁਧਿਆਣੇ ਜ਼ਿਲ੍ਹੇ ਦੇ ਵਿੱਚ। ਇਹ ਉਸ ਚੀਜ਼ ਦੀ ਅਗਵਾਈ ਭਰਦਾ ਹੈ। ਤੇ ਸਾਡੇ ਸਿੱਖ ਕਹਿੰਦੇ ਨੇ ਭਲਿਆ, ਉਹਨਾਂ 52 ਰਾਜਿਆਂ ਨੇ ਮਹਾਰਾਜ ਜੀ ਦਾ ਪੱਲਾ ਫੜ ਲਿਆ, ਉਹ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾਅ ਹੋ ਗਏ, ਤੂੰ ਗੁਰੂ ਦਾ ਪੱਲਾ ਫੜ ਲੇ, ਤੂੰ ਸੰਸਾਰ ਦੀ ਕੈਦ ਵਿੱਚੋਂ ਰਿਹਾਅ ਹੋ ਜਾਏਗਾ। ਇਹ ਗੁਰੂ ਸਮਰੱਥ। ਬਸ ਜਿਹੜਾ ਐਸਾ ਗੁਰੂ ਹੈ ਨਾ, ਮੇਰੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਪਰ ਐਸੇ ਗੁਰੂ ਤੋਂ ਬਲਹਾਰ ਜਾਇਆ ਕਰ। ਨਾਰਾਇਣ ਨਰਪਤ ਨਮਸਕਾਰ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ, ਮੋਹੇ ਤਾਰੇ ਆਪ ਗੁਰੂ ਮੁਕਤ ਹੈ, ਤੇ ਸੰਸਾਰ ਦੇ ਲੋਕਾਂ ਨੂੰ ਮੁਕਤ ਕਰਨ ਵਾਸਤੇ ਹੈ। ਅੱਜ ਜੋ ਹੁਕਮ ਬਖਸ਼ਿਸ਼ ਕੀਤਾ ਹੈ ਮਹਾਰਾਜ ਨੇ, ਸੁਹੀ ਮਹੱਲਾ ਪੰਜਵਾਂ, ਗੁਰ ਆਪਣੇ ਉੱਪਰ ਬਲ ਜਾਈਏ, ਸਿੱਖਾ ਆਪਣੇ ਗੁਰੂ ਤੋਂ ਬਲ ਜਾ ਬਲਹਾਰ ਜਾਇਆ ਕਰ, ਵਾਰਨੇ ਜਾਇਆ ਕਰ, ਸਦਕੇ ਜਾਇਆ ਕਰ, ਆਠ ਪਹਿਰ ਹਰ ਹਰ ਜਸ ਗਾਈਏ। ਕਿਉਂਕਿ ਗੁਰੂ ਦੀ ਕਿਰਪਾ ਦੇ ਨਾਲ ਬੰਦਾ ਪਰਮਾਤਮਾ ਦਾ ਜਸ ਕਰ ਸਕਦਾ, ਨਾਮ ਜਪ ਸਕਦਾ, ਅੱਠੇ ਪੈਰ ਉਹਦੀ ਵਡਿਆਈ ਕਰ ਸਕਦਾ। ਸਿਮਰੋ ਸੋ ਪ੍ਰਭ ਆਪਣਾ ਸਵਾਮੀ, ਗੁਰੂ ਤੋਂ ਬਲਹਾਰ ਜਾਇਆ ਕਰ, ਕਿਉਂਕਿ ਗੁਰੂ ਦੀ ਕਿਰਪਾ ਦੇ ਨਾਲ ਹੀ ਬੰਦਾ ਆਪਣੇ ਮਾਲਕ ਸਵਾਮੀ ਦੇ ਚਰਨਾਂ ਵਿੱਚ ਜੁੜ ਸਕਦਾ, ਉਹਦਾ ਨਾਮ ਜਪ ਸਕਦਾ। ਸਗਲ ਘਟਾਕਾ ਅੰਤਰਜਾਮੀ, ਕਿਹੜਾ ਪਰਮਾਤਮਾ ਜਿਹੜਾ ਸਾਰਿਆਂ ਦੇ ਦਿਲਾਂ ਦੀ ਅੰਦਰ ਦੀ ਜਾਣਨ ਵਾਲਾ, ਸਾਰਿਆਂ ਦੇ ਅੰਦਰ ਨੂੰ ਪਹਿਚਾਨਣ ਵਾਲਾ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਰਹਾਉ ਚਰਨ ਕਮਲ ਸਿੰਘ ਲਾਗੀ ਪ੍ਰੀਤ। ਜਿਹੜਾ ਗੁਰੂ ਤੋਂ ਬਲਹਾਰ ਜਾਂਦਾ ਨਾ, ਸਦਕੇ ਜਾਂਦਾ, ਉਹਦੀ ਪ੍ਰੀਤ ਸੰਸਾਰ ਨਾਲ ਟੁੱਟ ਕੇ ਤੇ ਨਿਰੰਕਾਰ ਨਾਲ ਬਣ ਜਾਂਦੀ। ਜਿਹੜੇ ਬਚਨ ਪੜ੍ਹਦੇ ਨਾ, ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗਤ, ਇਹ ਰੱਬ ਜੀ ਤੇਰੇ ਚਰਨਾਂ ਨਾਲ ਸਾਡੀ ਪ੍ਰੀਤ ਬਣ। ਪਰ ਪ੍ਰੀਤ ਬਣਾਉਣ ਵਾਲਾ ਕੌਣ ਹੈ? ਗੁਰੂ। ਚਰਨ ਕਮਲ ਸਿਉ ਲਾਗੀ ਪ੍ਰੀਤ, ਉਹਦੀ ਵਾਹਿਗੁਰੂ ਦੇ ਸੋਹਣੇ ਚਰਨਾਂ ਨਾਲ ਪ੍ਰੀਤ ਬਣ ਜਾਂਦੀ। ਕਿਹਦੀ ਜੀ? ਜਿਹੜਾ ਆਪਣੇ ਗੁਰੂ ਤੋਂ ਬਲਹਾਰ ਜਾਂਦਾ। ਸਾਚੀ ਪੂਰਨ ਨਿਰਮਲ ਰੀਤ, ਉਹਦੀ ਜੀਵਨ ਜੁਗਤ ਜਿਹੜੀ ਹੈ ਨਾ, ਉਹ ਮੈਲ ਤੋਂ ਰਹਿਤ ਹੋ ਜਾਂਦੀ। ਉਹਦੀਆਂ ਅੱਖਾਂ ਮੈਲ ਨਾਲ ਨਹੀਂ ਭਰੀਆਂ, ਭਾਵ ਉਹਦੀਆਂ ਅੱਖਾਂ ਮੈਲੀਆਂ ਨਹੀਂ ਹੁੰਦੀਆਂ, ਉਹਦੇ ਕੰਨ ਮੈਲੇ ਨਹੀਂ ਹੁੰਦੇ, ਉਹਦੀ ਜ਼ਬਾਨ ਮੈਲੀ ਨਹੀਂ ਹੁੰਦੀ, ਜ਼ਬਾਨ ਤੋਂ ਮਾੜਾ ਬੋਲਦਾ ਨਹੀਂ, ਕੰਨਾਂ ਨਾਲ ਮਾੜਾ ਸੁਣਦਾ ਨਹੀਂ, ਅੱਖਾਂ ਨਾਲ ਮਾੜਾ ਵੇਖਦਾ ਨਹੀਂ। ਉਹਦੇ ਇੱਕ ਇੱਕ ਇੰਦਰਾ ਜਿਹੜਾ ਹੈ ਨਾ, ਉਹ ਨਿਰਮਲ ਹੋ ਜਾਂਦਾ, ਪਵਿੱਤਰ ਹੋ ਜਾਂਦਾ। ਸੰਤ ਪ੍ਰਸਾਦ ਵਸੈ ਮਨਮਹਿ, ਇਹ ਜਿਹੜਾ ਪਰਮਾਤਮਾ ਹਿਰਦੇ ਵਿੱਚ ਵਸਦਾ ਹੈ ਨਾ, ਇਹ ਕਿਵੇਂ ਵਸਦਾ? ਸੰਤ ਪ੍ਰਸਾਦ, ਸੰਤ ਦੀ ਕਿਰਪਾ, ਗੁਰੂ ਦੀ ਕਿਰਪਾ ਨਾਲ ਹਿਰਦੇ ਵਿੱਚ ਪਰਮਾਤਮਾ ਵਸਦਾ ਹੈ, ਨਾਮ ਵਸਦਾ। ਜਨਮ ਜਨਮ ਕੇ ਕਿਲ ਵਿਖ ਜਾਹੇ, ਤੇ ਜਦੋਂ ਨਾਮ ਹਿਰਦੇ ਵਸਦਾ ਨਾ, ਕਰੋੜਾਂ ਜਨਮਾਂ ਦੇ ਪਾਪ ਸੜ ਕੇ ਸਵਾਹ ਜਾਂਦੇ ਨੇ। ਕਰ ਕਿਰਪਾ ਪ੍ਰਭ ਦੀਨ ਦਿਆਲਾ, ਹੇ ਵਾਹਿਗੁਰੂ ਜੀ ਦੀਨਾਂ ਦੇ ਤੇ ਕਿਰਪਾ ਕਰਨ ਵਾਲੇ ਪਰਮਾਤਮਾ ਜੀ, ਮੇਰੇ ਤੇ ਇੱਕ ਹੋਰ ਬਖਸ਼ਿਸ਼ ਕਰੋ। ਕਿਹੜੀ? ਨਾਨਕ ਮੰਗਾ ਸੰਤਰ ਵੱਲ, ਮੈਨੂੰ ਵੀ ਗੁਰੂ ਦੇ ਚਰਨਾਂ ਦੀ ਧੂੜ ਬਖਸ਼ ਦਿਓ, ਕਿਉਂਕਿ ਗੁਰੂ ਦੇ ਚਰਨਾਂ ਦੀ ਧੂੜ ਮਿਲ ਜਾਏਗੀ ਤੇ ਮੇਰੀ ਵੀ ਜਿਹੜੀ ਨਿਰਮਲ ਰੀਤ ਹੋ ਜਾਏਗੀ, ਮੈਂ ਵੀ ਉੱਚੇ ਜੀਵਨ ਵਾਲਾ, ਪਵਿੱਤਰ ਜੀਵਨ ਵਾਲਾ ਬਣ ਜਾਂਦਾ। ਸਤਿਗੁਰੂ ਕਿਰਪਾ ਕਰਨ, ਤੁਸੀਂ ਵੱਡੇ ਭਾਗਾਂ ਵਾਲੇ ਹੋ, ਰੋਜ਼ ਗੁਰੂ ਦੇ ਚਰਨਾਂ ਵਿੱਚ ਜੁੜਦੇ, ਇਸੇ ਤਰ੍ਹਾਂ ਜੁੜੇ ਰਹੀਏ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀਓ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।
आनंद पाया मेरी माए सतगुरु मैं पाया सतगुर तां पाया सहे सिर ते मन वजिया वधाइया राग रतन परवार परिया शब्द गावण आईया शब्द तां गावो हरि के रामन जिनी वसाया कहे नानक आनंद होआ सतगुरु मैं पाया ए मन मेरिया तू सदा रहो हर नाले हर ना रहो तू मन मेरे दुख सब विसारना अंगीकार उकर तेरा कार्य सब सवारना सबना गला सबरा स्वामी सुख मनोवसारे काहे नानक मन मेरे सदा रहो हर नाले साचे साहेबा क्या नहीं कर तेरा करता तेरा सब कुछ है जिस देहे सो पावे सदा शिव सलाहा तेरे नाम मन वसाव नाम दिन कै मन वसिया बाजी शब्द कनेरे काहे नानक सचे साहेब क्या नहीं कर तेरा साचा नाम मेरा आधारो साच नाम आधार मेरा जिन पुकार सब गुवाइया कर सात सुख मनियाए वस्या जिन इच्छा सब पुजाइया सदा कुर्बान कीता गुरु बट हो जिस दियाए वडियाइया काहे नानक सुनहो संतो सब तरो प्यारो साचा नाम मेरा आधारो वाजे पंच शब्द तत कर सपागा कर सपागा शब्द वाजे कला जत कर धारिया पंच दूत दवास कीते काल कंटक मारिया तुर करम पाया तुद जिन को से नाम हर के लागे काहे नानक तहस कहोआ तत कर अनहद वाजे अन जस नवड भागियो सगल मनोरथ पूरे पार ब्रह्म प्रपाया उतरे सगल विसूरे दुख रो संता पुत्रे सुनी सच्ची बाणी संत साधन पै सिर से पूरे गुरते जान सुनते पनीत कहते पवित सतगुरया पर पूरे बिनवंत नान गुर चरण लागे बाजे अनहत तुरे सलो पवन गुरु पाणी पिता माता तरत महत दिवस रात दाई दया खेल सगल जगत चंग्याईया बुरियाईया वाचे धर्मा दूर करमी आपो अपनी के नेड़े के दूर जिनी नाम ते आया गए मसकत काल नानक ते मुख जले केती छुट्टी नाल वाहिगुरु जी का खालसा वाहिगुरु जी की फतेह।

ਸਦਾ ਕੁਰਬਾਨੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨੌਨ ਤੇ ਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਮ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਈ ਦੇਗ ਕੇ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਕੜੀਆਂ ਤੇ ਚੜੇ ਆਰਿਆਂ ਨੂੰ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਨ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੇ ਚਿਤਾਵਨ ਕਾ ਸਦਕਾ ਸਰਬ ਸਕੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਤ ਹਰਿ ਸ਼ਰਿਆ ਟੇਕ ਤੇ ਫਤਿਹ ਬਿਰਧ ਕੇ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰ ਆਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਇਹ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ ਅੰਮ੍ਰਿਤ ਵੇਲੇ ਪਾਵਨ ਹਜੂਰੀ ਅੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿਚ ਸੰਪੂਰਨ ਆਸਾ ਕਿਵਾਰ ਦੇ ਸ਼ਬਦ ਕੀਰਤਨ ਹੋਏ ਨੇ ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ ਛੇ ਪੌੜੀਆਂ ਅਨੰਦ ਸਾਹਿਬ ਦੇ ਜਾਪ ਹੋਏ ਮਹਾਰਾਜ ਜੀ ਉਹ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਭਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰਮ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਾਂ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਔਲੈਂਡ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀਓ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿਚੋਂ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰੇ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿਚ ਵਰਤੇ ਜੋ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਿਰਪਾ ਕਰੋ ਮਹਾਰਾਜ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ ਅਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ ਸਹੀ ਗੁਰਮੁਖ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਪਹੀ ਅਕਾਲ ਕੀ ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਪੋ ਚਾਹੇ ਖੋਜ ਸ਼ਬਦ ਮੈਂ। ਰਾਜ ਕਰੇਗਾ ਖਾਲਸਾ ਆਇਆ ਕੀ ਰਹਿਣਾ, ਫਾਰ ਹੋਏ ਸਾ ਮਿਲੇਂਗੇ ਬੱਚੇ ਸ਼ਰਣ ਜੋ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ, ਜੋ ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰਨ ਖੰਡਾ।

ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਿਣ ਤੋਂ ਦਹੋਰ ਜੇ ਮੰਗਣਾ ਸਿਰ ਦੁਖਾਂ ਕੈ ਦੁਖ ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਗੁਰਬਾਣ ਦਿਨ ਹਰਿਆ ਕੀਤਿਆ ਨਾਨਕ ਕਿਆ ਮਨੁੱਖ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਗੁਰ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਏ। ਅੰਮ੍ਰਿਤ ਵੇਲਾ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਆਸਾ ਕੀ ਵਾਰ ਦੇ ਸੰਪੂਰਨ ਸ਼ਬਦ ਕੀਰਤਨ ਸਰਵਣ ਕੀਤੇ ਨੇ, ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਰਵਣ ਕੀਤੀਆਂ, ਅਰਦਾਸ ਵਿੱਚ ਸ਼ਾਮਲ ਹੋਏ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰ ਕਿਰਪਾ ਕਰਨ ਸਾਡਾ ਸਾਰਿਆਂ ਦਾ ਗਾਵਿਆ ਸੁਣਿਆ, ਮਹਾਰਾਜ ਆਪਣੇ ਦਰ ਤੇ ਪ੍ਰਵਾਨ ਕਰਨ। ਇਸੇ ਤਰ੍ਹਾਂ ਅਸੀਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਬੇਨਤੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਸਿੱਖ ਪੰਥ ਦੇ ਮਹਾਨ ਸਤਿਕਾਰਯੋਗ ਕੀਰਤਨੀ ਹੈ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਉਹ ਪਹੁੰਚ ਚੁੱਕੇ ਨੇ। ਰਾਤੀ ਉਹਨਾਂ ਨੇ ਕੀਰਤਨ ਦੀ ਆਰੰਭਤਾ ਕੀਤੀ ਸੀ। ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਉਹ ਆਪਣੇ ਕੋਲ ਕੀਰਤਨ ਦੀ ਸੇਵਾ ਕਰ ਰਹੇ ਨੇ। ਉਹਨਾਂ ਦਾ ਸ਼ਾਮ ਦਾ ਸਮਾਂ ਹੈ ਜੀ 7:30 ਤੋਂ ਲੈ ਕੇ 8:30 ਤੱਕ। ਐਤਵਾਰ ਦੁਪਹਿਰ ਵੇਲੇ 12:30 ਤੋਂ ਲੈ ਕੇ 1:30 ਤੱਕ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਾਉਣਗੇ। ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨ ਜੀਓ। ਉਸ ਤੋਂ ਉਪਰੰਤ ਬੇਨਤੀ ਹੈ 2 ਜੂਨ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਦਾ ਜਨਮ ਦਿਹਾੜਾ ਆ ਰਿਹਾ, ਸਿੱਖ ਸੰਗਤਾਂ ਵੱਲੋਂ ਮਨਾਇਆ ਜਾਂਦਾ, ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। 4 ਜੂਨ ਨੂੰ ਅਟੈਕ ਔਨ ਅਕਾਲ ਤਖਤ ਸਾਹਿਬ 1984 ਦੇ ਵਿੱਚ ਜੋ ਅਟੈਕ ਕੀਤਾ ਗਿਆ ਸੀ, ਉਹ ਦਿਹਾੜੇ ਨੂੰ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ। 4, 5, 6 ਜੂਨ ਨੂੰ ਇਸ ਪਾਵਨ ਅਸਥਾਨ 'ਤੇ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਆਪਾਂ ਸਵੇਰੇ ਸ਼ਾਮ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਸਾਂਝ ਪਾਵਾਂਗੇ। ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀਓ। ਗੁਰੂ ਕੇ ਲੰਗਰ ਤਿਆਰ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਆਓ ਲੜੀਵਾਰ ਸਾਹਿਬ ਜੋ ਸਰਬੱਤੇ ਭਲੇ ਵਾਸਤੇ ਚੱਲ ਰਿਹਾ, ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਦੇ ਰਚਨਾ ਤੋਂ ਸਹਿਜ ਪਾਠ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ, ਪਾਵਨ ਸ੍ਰੀ ਸਹਿਜ ਪਾਠ ਦਾ ਸਮਾਂ ਹੋਇਆ ਹੈ। ਅੱਜ ਪਵਿੱਤਰ ਅੰਗ 260 ਤੋਂ ਆਪਾਂ ਅੱਗੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਹਨ। 260 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਵਾਹਿਗੁਰੂ ਸਾਹਿਬ ਜੀਓ। ਸਲੋਕ ਹਉ ਹਉ ਕਰਤ ਬਿਹਾਨੀਆ, ਸਾਕਤ ਮੁਗਧ ਅਜਾਨ। ਰੜਕ ਮੂਏ ਜਿਉਂ ਤ੍ਰਿਖਾਵੰਤ, ਨਾਨਕ ਕਿਰਤ ਕਮਾਨ। ਪੌੜੀ ਡਾੜਾ ਡਾੜ ਮਿਟੈ ਸੰਗ ਸਾਧੂ, ਕਰਮ ਧਰਮ ਤਤ ਨਾਮ ਅਰਾਧੂ। ਰੂੜੋ ਜਿਹ ਬਸਿਓ ਰਿਦਮਾਹੀ, ਵਾਕੀ ਡਾੜ ਮਿਟਤ ਬਿਸਨਾ ਬਿਨ ਸਾਹੀ। ਡਾੜਾ ਕਰਤ ਸਾਕਤ ਗਾਵਾਰਾ, ਡਾੜ ਕਰਤ ਸਾਕਤ ਗਾਵਾਰਾ। ਜੇ ਹੀ ਐ ਅਹੰਗ ਬੁੱਧ ਬਿਕਾਰਾ, ਡਾੜਾ ਗੁਰਮੁਖ ਡਾੜ ਮਿਟਾਈ। ਨਿਮਖ ਮਾਹੇ ਨਾਨਕ ਸਮਝਾਈ। ਸਲੋਕ ਸਾਧੂ ਕੀ ਮਨ ਓਟ ਗਹੋ, ਉਕਤ ਸਿਆਨਪ ਤਿਆਗ। ਗੁਰ ਦੀਖਿਆ ਜਿਹ ਮਨ ਬਸੈ, ਨਾਨਕ ਮਸਤਕ ਭਾਗ। ਪੌੜੀ ਸੱਸਾ ਸਰਨ ਪਰੇ ਅਬਹਾਰੇ, ਸ਼ਾਸਤਰ ਸਿਮਰਤ ਬੇਦ ਪੁਕਾਰੇ। ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਸਾਸ ਸਾਸ ਹਮ ਭੁੱਲਣ ਹਾਰੇ, ਤੁਮ ਸਮਰੱਥ ਅਗਣਤ ਅਪਾਰੇ। ਸ਼ਰਨ ਪਰੇ ਕੀ ਰਾਖ ਦਇਆਲਾ, ਨਾਨਕ ਤੁਮਰੇ ਬਾਲ ਗੋਪਾਲਾ। ਸਲੋਕ ਖੁਦੀ ਮਿੱਟੀ ਤਬ ਸੁਖ ਭਏ, ਮਨ ਤਨ ਭਏ ਅਰੋਗ। ਨਾਨਕ ਦ੍ਰਿਸ਼ਟੀ ਆਇਆ उस्तत करने जोग पौड़ी खखा खरासरा हूं ताहू जोखिन मैं ऊने सुपार पराहू खरा निमाना होत परा खरा निमाना होत परानी अन दिन जापै प्रभ निर्बानी पावै खसम ता वा सुख देता पार ब्रह्म ऐसो आगंता असंख खते खिन बक्सन हारा नानक साहिब सदा दयारा। सलोक सत कहूं सुन मन मेरे शरण पर हो हर राय उक्त सियानप सगल त्याग नानक लय समाए। पौड़ी ससा सियानप छाड़ एयाना हिकमत हुकम न प्रभु पतियाना सहस पात करह चतुराई संग तुहारै एक न जाई सो सो जब दिन राती रे जी चले तुहारे साथी साध सेवा लावे जे आपे नानक ताको दुख न ब्यापे। श्लोक हर हर मुख ते बोलना मन उठे सुख होए नानक सब महरब रहया थान तनंतर सोए। पौड़ी हेरों घट घट सगल कै पूर रहे भगवान होवत आए सद सदीव दुख भंजन गुर ज्ञान हौ छुटकै होए आनंद तेहे हौ नाही तह आप हते दुख जन मह मरन संत संग परताप हित कर नाम दृढ़ दयाला संतह संग होत कृपाला और कछु न किन्हू किया नानक सब कछ प्रभ ते हुआ। श्लोक लेख कतह न छूटी है खिन खिन भूलन हार बख्सन हार बख्स लै नानक पार उतार। पौड़ी लून हरामी गुनहगार बेगाना अल्प मत जियो पिंड जिन सुख दिए ताहि न जानत तत् लाहा माया कारणे दह दिस ढूडन जाए देवन हार दा तार प्रभ निमक न मन है बसाए लालच झूठ बेकार मोह या संपै मन माहे लंपट चोर निंदक महा तिन्हू संग बिहाय तुद भावै ता बख्स लहे खोटे संग खरे नानक भावै पार ब्रह्म पाहन नीर तरे। श्लोक खात पीत खेलत हस्त परमे जन्म अनेक पवजल ते काढ़ो प्रभु नानक तेरी टेक। पौड़ी खेलत खेलत आयो अनिक जोन दुख पाए खेद मिटे साधु मिलत सतगुरु बचन समाए खिमा गही सच संचयो खायो अमृत नाम खरी कृपा ठाकुर पई आनंद सुख विश्राम खेप निबाही बहुत लाभ घर आए पतवंत खरा दिलासा गुर दिया आए मिन

ਰਾਹੀਏ ਜੇ ਘਟ ਘਟ ਰਹਿਆ ਬਿਆਪੂ ਸਲੋਕ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਪੌੜੀ ਅਖਰ ਮਹਿ ਤ੍ਰਿਭਵਨ ਪ੍ਰਭ ਧਾਰੇ ਅਖਰ ਕਰ ਕਰ ਬੇਦ ਵਿਚਾਰੇ ਅਖਰ ਸ਼ਾਸਤਰ ਸਿਮਰਤ ਪੁਰਾਨਾ ਅਖਰ ਨਾਦ ਕਥਨ ਵਖਿਆਨਾ ਅਖਰ ਮੁਕਤ ਜੁਗਤ ਭੈ ਭਰਮਾ ਅਖਰ ਕਰਮ ਕਿਰਤ ਸੁਚ ਧਰਮਾ ਦ੍ਰਿਸ਼ਟਮਾਨ ਅਖਰ ਹੈ ਜੇਤਾ ਨਾਨਕ ਪਾਰ ਬ੍ਰਹਮ ਨਿਰਲੇਪਾ ਸਲੋਕ ਹਾਥ ਕਲਮ ਅਗਮ ਮਸਤਕ ਲਿਖਾਵਤੀ ਉਰਜ ਰਹੋ ਸਭ ਸੰਗ ਅਨੂਪ ਰੂਪਾਵਤੀ ਉਸਤਤ ਕਹਿਨ ਨ ਜਾਏ ਮੁਖ ਹੋ ਤੁਹਾਰੀਆ ਮੋਹੀ ਦੇਖ ਦਰਸ ਨਾਨਕ।

ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਮਹਾਨ ਅਵਤਾਰ ਪੁਰਬ ਮਨਾਉਂਦੇ ਹਾਂ। ਸਾਰੀਆਂ ਸੰਗਤਾਂ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਬਾਣੀ ਰਾਹੀਂ ਪ੍ਰਭੂ ਦੇ ਗੁਣ ਗਾਏ ਹਨ, ਸਤਿਗੁਰੂ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਸੋ ਸਾਧ ਸੰਗਤ ਜੀ, ਹੁਣ ਸਾਡੇ ਅਤਿ ਸਤਿਕਾਰਯੋਗ ਭਾਈ ਲਖਨ ਸਿੰਘ ਜੀ ਲਾਹੀ ਬਾਣੀ ਦੇ ਕੀਰਤਨ 7:45 ਵਜੇ ਤੱਕ ਕਰਨ।

ਮਨ ਨੂੰ ਜੇ ਕੋਈ ਸਕੂਨ ਸ਼ਾਂਤੀ ਦੇ ਸਕਦਾ ਹੈ ਉਹ ਮਹਾਰਾਜ ਦਾ ਨਾਮ ਹੈ। ਹੋਰ ਐਸੀ ਕੋਈ ਪਾਵਰ ਨਹੀਂ, ਨਾ ਪੈਸਾ, ਨਾ ਪਦਾਰਥ, ਨਾ ਧਨ ਦੌਲਤ, ਨਾ ਸ਼ੋਹਰਤ। ਜੇ ਤੇਰੇ ਅੰਦਰ ਕੋਈ ਚੈਨ ਤੇ ਟਿਕਾ ਬਖਸ਼ਿਸ਼ ਕਰ ਸਕਦਾ ਹੈ ਉਹ ਸਤਿਗੁਰਾਂ ਦਾ ਨਾਮ ਹੈ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਹਰਿ। ਮਹਾਰਾਜ ਕਹਿ ਰਹੇ ਨੇ ਤੇਰੀ ਆਤਮਾ ਦੀ, ਤੇਰੇ ਜੀ ਜੀ ਜੀ ਦੀ ਜਿਹੋ ਜਿਹੀ ਵੀ ਇੱਛਾ ਹੋਵੇ, ਰੱਬ ਨਾ ਕਰੇ ਕਦੇ ਕੋਈ ਔਖਾ ਸਮਾਂ ਵੀ ਹੋਵੇ ਨਾ, ਤਾਂ ਵੀ ਅਰਦਾਸ ਕਰ। ਅਕਸਰ ਲੋਕੀ ਦੁੱਖਾਂ ਵਿੱਚ ਹੀ ਅਰਦਾਸ ਕਰਦੇ ਨੇ, ਸੁੱਖਾਂ ਵਿੱਚ। ਤੇ ਸਤਿਗੁਰੂ ਕਹਿ ਰਹੇ ਨੇ ਦੁੱਖ ਤਦੇ ਜਾਂ ਵਿਸਰ ਜਾਏ। ਦੁੱਖ ਤਾਂ ਆਉਂਦੇ ਨੇ ਜਦੋਂ ਤੂੰ ਉਹਨੂੰ ਭੁੱਲ ਜਾਂਦਾ। ਵੱਡੀਆਂ ਵੱਡੀਆਂ ਖੁਸ਼ੀਆਂ ਵਿੱਚ ਫਿਰ ਆਪਾਂ ਸ਼ੁਕਰਾਨਾ ਭੁੱਲ ਜਾਂਦੇ ਨੇ। ਐਸੇ ਐਸੇ ਪਰਿਵਾਰ ਵੀ ਮੌਜੂਦ ਨੇ, ਆਪਣੀ ਬੇਟੀ ਦੀ ਮੈਰਿਜ ਹੈ, ਵਿਆਹ ਹੈ, ਪਰ ਪਿਓ ਸਾਰੀ ਪਾਰਟੀਆਂ ਸਾਰੇ ਰਿਸ਼ਤੇਦਾਰ ਛੱਡ ਕੇ ਆਪਣਾ ਨੇਮ ਨਿਭਾਉਣ ਚਲੇ ਜਾਂਦਾ। ਸਾਰੇ ਰਿਸ਼ਤੇਦਾਰ ਕਹਿੰਦੇ ਨੇ ਕਿੱਥੇ ਚਲਿਆ ਗਿਆ, ਤੇ ਜਿਹੜੇ ਜਾਣਦੇ ਸਨ ਉਹ ਕਹਿੰਦੇ ਨੇ ਵੀ ਦੁਨੀਆਂ ਇੱਧਰ ਦੀ ਇੱਧਰ ਹੋ ਜਾਏ ਉਹਨੇ ਨੇਮ ਨਹੀਂ ਛੱਡਣਾ। ਆਪਣੀ ਬੇਟੀ ਦਾ ਵਿਆਹ ਹੈ ਪਰ ਨੇਮ ਕੁਝ ਸਮੇਂ ਲਈ ਮਿਲਣ ਵਾਸਤੇ ਆਪਣਾ ਨੇਮ ਨਿਭਾਉਣ ਚਲੇ ਗਏ। ਜਦੋਂ ਆਏ ਤੇ ਪੁੱਛਿਆ ਤੁਸੀਂ ਕਿੱਥੇ ਚਲੇ ਗਏ ਸੀ, ਤੇ ਫਿਰ ਹੱਥ ਜੋੜ ਕੇ ਨੀਵੀਂ ਪਾ ਕੇ ਕਹਿ ਦਿੱਤਾ ਜਿਸਨੇ ਇਹ ਖੁਸ਼ੀਆਂ ਦਿੱਤੀਆਂ ਉਹਦਾ ਸ਼ੁਕਰ ਕਰਨ ਦਿਆ, ਜਿਹਨੇ ਇਹ ਵਿਧ ਬਣਾਈ ਉਹਦਾ ਸ਼ੁਕਰ ਕਰਨ ਗਿਆ ਸੀ। ਸਤਿਗੁਰੂ ਕਹਿ ਰਹੇ ਨੇ ਇਕੱਲਾ ਖੁਸ਼ੀਆਂ ਦਾ ਮੌਕਾ ਹੀ ਨਹੀਂ, ਇਕੱਲੇ ਪਦਾਰਥ ਹੀ ਨਹੀਂ, ਮਨ ਨੂੰ ਵੀ ਐਸੀ ਬਖਸ਼ਿਸ਼ ਮਿਲਦੀ ਹੈ। ਇੰਝ ਲੱਗਦਾ ਹੈ ਵੀ ਤੂੰ ਹੀ ਬਾਦਸ਼ਾਹ ਹੈ, ਤੇਰੇ ਨਾਲੋਂ ਸੁਖੀ ਕੋਈ ਨਹੀਂ, ਤੇਰੇ ਵਰਗਾ ਕੋਈ ਹੋਰ ਨਹੀਂ। ਜਿਹੜਾ ਸਬਰ ਚੈਨ ਤੈਨੂੰ ਮਾਲਕ ਨੇ ਦਿੱਤਾ ਉਹ ਕਿਸੇ ਹੋਰ ਕੋਲ ਨਹੀਂ। ਇੱਕ ਵਾਰੀ ਪਾਵਨ ਪੰਕਤੀਆਂ ਕਹਿ ਦਿਓ ਸਾਰੇ, ਮਿਲਦਾ ਪਤਾ ਕਿੱਥੋਂ ਹੈ। ਸੋ ਲੱਗਾ ਸਤਿਗੁਰ ਸੇਵ ਜਾਂ ਕੋ ਕਰਮ ਤੁਰ, ਜਿਨ੍ਹਾਂ ਦੇ ਕਰਮਾਂ ਵਿੱਚ ਲਿਖਿਆ ਹੋਇਆ ਸਤਿਗੁਰਾਂ ਦੀ ਸੇਵਾ, ਸਤਿਗੁਰਾਂ ਦੇ ਬਚਨਾਂ ਨੂੰ ਜ਼ਿੰਦਗੀ ਵਿੱਚ ਕਮਾਉਣਾ।

ਇੰਨਕ ਸ਼ਿਵਾ ਸੰਗਤਾਂ ਨੇ ਪ੍ਰਵਾਨ ਕਰਨੀ, ਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਦਾ ਆਇਆ ਪ੍ਰਵਾਨ ਕਰਕੇ, ਗੁਰੂ ਦੀ ਬਾਣੀ ਦਾ ਨਿਵਾਸ ਸਾਡੇ ਹਿਰਦੇ ਅੰਦਰ ਹੋਵੇ, ਇਹ ਅਰਦਾਸ ਸੰਨਤਾ ਪ੍ਰਤੀ ਗੁਰੂ ਦੇ ਚਰਨ ਕਮਲਾਂ ਚ ਕਰਿਆ ਕਰੋ। ਆਓ ਅਗਲਾ ਸਮਾਂ ਭਾਈ ਸਾਹਿਬ ਭਾਈ ਰਸ਼ਪਾਲ ਸਿੰਘ ਕੀਰਤਨ ਰਾਏ ਨਿਹਾਲ ਕਰਨਗੇ ਆਪ ਜੀ ਨੂੰ। ਆਪ ਜੀ ਨੇ ਬੜੇ ਪਿਆਰ ਸਤਿਕਾਰ ਨਾਲ ਕੀਰਤਨ ਸੁਣ ਕਰ ਦੀ ਕਿਰਪਾਲਤਾ ਕਰਨੀ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

ਥੋੜਾ ਜਿਹਾ ਸਮਾਂ ਭਾਈ ਸਾਹਿਬ ਜੀ, ਭਾਈ ਨਿਰੰਜਨ ਸਿੰਘ ਜੀ ਜਿਨ੍ਹਾਂ ਨੇ ਸਭ ਦੇ ਸਮੇਂ ਦੀ ਵੰਡ ਪਾਈ ਹੈ, ਹੁਣ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਕਿਉਂਕਿ ਸਮਾਂ ਸਮਾਪਤੀ ਦਾ ਹੋ ਚੁੱਕਾ ਸੀ, ਪਰ ਫਿਰ ਵੀ ਅਸੀਂ ਸਕੱਤਰ ਸਾਹਿਬ ਜੀ ਤੋਂ ਆਗਿਆ ਲੈ ਕੇ ਇੱਕ ਸ਼ਬਦ ਦੀ ਹਾਜ਼ਰੀ ਭਾਈ ਸਾਹਿਬ ਜੀ ਭਾਈ ਨਿਰੰਜਨ ਸਿੰਘ ਜੀ ਜਬਦੀ ਕਲਾਂ ਵਾਲੇ ਭਰਨਗੇ। ਮੈਂ ਬੇਨਤੀ ਕਰਾਂਗਾ ਕਿ ਚੜ੍ਹਦੀ ਕਲਾ ਦਾ ਹੁਣ ਸਮਾਪਤੀ ਹੈ, ਇੱਕ ਜਕਾਰਾ ਭੈਣਾਂ ਨੂੰ।

ਹੋਈਆਂ। ਮਹਾਨ ਸ਼ਹੀਦੀ ਦਿਵਸ ਹੀ ਆਪਾਂ ਮਨਾਉਣਾ ਸਾਰਾ ਦਿਨ, ਤੇ 4 ਜੂਨ ਨੂੰ ਇਸੇ ਸਬੰਧ ਵਿਚ ਮਹਾਨ ਨਗਰ ਕੀਰਤਨ ਹੋ ਰਿਹਾ ਜੀ ਸਾਨ ਫਰਾਂਸਿਸਕੋ ਸਮੂਹ ਗੁਰੂ ਘਰਾਂ ਵੱਲੋਂ ਮਹਾਨ ਸ਼ਹੀਦਾਂ ਦੀ ਯਾਦ ਵਿਚ 1984 ਦੀਆਂ। ਉਸ ਤੋਂ ਅੱਗੇ ਚੱਲੀਏ ਜੀ, 5 ਜੂਨ ਨੂੰ ਵਿਸ਼ੇਸ਼ ਪ੍ਰੋਗਰਾਮ ਫਿਰ ਹੋਰ ਸ਼ੁਰੂ ਹੋ ਰਿਹਾ ਗੁਰੂ ਘਰ ਸਾਹਿਬ ਦੇ। ਉਹ ਕਿਹੜਾ? ਉਹ ਹੈ ਜੀ ਪਵਿੱਤਰ ਬਾਣੀ ਦੇ ਸਹਿਜ ਪਾਠ, ਸੰਗਤਾਂ ਨੇ ਆਪਣੇ ਘਰੀ ਬੈਠੇ ਜਾਂ ਇੱਥੇ ਆ ਕੇ ਕਰਨੇ ਨੇ। ਅੱਗੇ ਵੀ ਕਰ ਚੁੱਕੇ ਨੇ ਇੱਕ ਵਾਰੀ, ਹੁਣ ਫਿਰ ਦੂਸਰੇ ਪਾਠ ਆਰੰਭ ਹੋ ਰਹੇ ਨੇ ਗੁਰੂ ਪਿਆਰਿਓ। 5 ਜੂਨ ਤੋਂ ਸਵੇਰੇ 9 ਵਜੇ ਅਰਦਾਸ ਹੋ ਜਾਣੀ, ਐਤਵਾਰ ਹੈ ਉਸ ਦਿਨ, ਤੇ ਆਪ ਜੀ ਅਰਦਾਸ ਵਿਚ ਸ਼ਾਮਲ ਹੋ ਕੇ ਘਰੀ ਬੈਠੇ ਫਿਰ ਪਾਠ ਸਰਵਣ ਕਰਿਆ ਕਰੋਗੇ ਤੇ ਨਾਲ ਸ਼ਾਮਲ ਹੋਵੋਗੇ। ਇੱਕ ਤੇ ਨਾਲ ਸੰਥਿਆ ਆਪਣੇ ਆਪ ਹੀ ਹੋ ਜਾਣੀ, ਕਿਉਂਕਿ ਪਾਠ ਆਪ ਜੀ ਨੂੰ ਸੁਣਨ ਨੂੰ ਮਿਲ ਜਾਣਾ, ਨਾਲ ਨਾਲ ਕਹਿਣ ਨੂੰ ਮਿਲਣਾ। ਸੋ ਉਹਦਾ ਸਮਾਂ ਨੋਟ ਕਰ ਲਓ, ਸਵੇਰ ਦਾ ਸਮਾਂ ਹੋਇਆ ਕਰਨਾ 9:30 ਤੋਂ 10:15, ਤੇ ਸ਼ਾਮ ਦਾ ਸਮਾਂ ਹੋਇਆ ਕਰਨਾ ਜੀ 5:45 ਤੋਂ 5:30। ਇਨ ਦਾ ਮਾਰਨਿੰਗ ਇਟ ਇਜ਼ ਫਰੋਮ 9:30 ਟੂ 10:15, ਇਨ ਦਾ ਆਫਟਰਨੂਨ ਇਟ ਇਜ਼ ਫਰੋਮ 4:45 ਟੂ 5:30 PM, 45 ਮਿੰਟਸ ਈਚ ਟਾਈਮ। ਸੋ ਇਹ ਚੇਤਾ ਰੱਖੀਏ, ਤੇ ਇਹ ਕਈ ਹਫ਼ਤੇ ਪ੍ਰੋਗਰਾਮ ਚੱਲਣਾ। ਤੇ ਕਿਹਾ ਜਾਂਦਾ ਕਿ ਜਿਹੜੇ ਕਿਸੇ ਨੇ ਵੀ ਗੁਰੂ ਸਾਹਿਬਾਂ ਦੇ ਦਰਸ਼ਨ ਕਰਨੇ ਦਸਾਂ ਪਾਤਸ਼ਾਹਾਂ ਦੇ, ਉਹ ਕੀ ਕਰੇ? ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਬਾਣੀ ਦਾ ਪਾਠ ਇੱਕ ਕਰ ਲਵੇ ਸ਼ੁਰੂ ਤੋਂ ਲੈ ਕੇ ਅੰਤ ਤੱਕ, ਸਮਾਪਤੀ ਤੱਕ, ਤੇ ਫਿਰ ਕੀ ਹੋਏਗਾ? ਸਮਝੋ ਉਸਨੇ ਗੁਰੂ ਸਾਹਿਬ ਨੇ ਦਰਸ਼ਨ ਕਰ ਲੈਣੇ, ਜੀਵਨ ਸਫਲਾ ਕਰ ਲਿਆ। ਹੁਣ ਦੇਖਣਾ ਆਪਾਂ ਕਿਹਨੇ ਸਫਲ ਕਰਨ ਲਈ ਜੀਵਨ ਤਿਆਰ ਹੁੰਦੇ ਆ 5 ਜੂਨ ਨੂੰ। ਇੱਥੇ ਇਸ ਚੀਜ਼ ਸੂਚਨਾ ਮੈਂ ਸਮਾਪਤ ਕਰਦਾ ਹੋਇਆ ਅਰਦਾਸ ਹੁਣ ਬੇਨਤੀ ਕਰਦਾ ਭਾਈ ਸਾਹਿਬ ਜੀ ਦੇ ਜਥੇ ਨੂੰ ਕਿ ਉਹ ਆਪ ਜੀ ਨੂੰ ਕੀਰਤਨ ਸਰਵ ਕਰਾਉਣ ਠੀਕ 1 ਵਜੇ ਤੱਕ। ਉਸ ਤੋਂ ਬਾਅਦ ਫਿਰ ਕੀਰਤਨ ਭਾਈ ਸਾਹਿਬ ਹਰਵਿੰਦਰ ਸਿੰਘ ਨੇ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ।

ਸਤਿਗੁਰੂ ਦੀਨ ਦਿਆਲ ਅਕਾਲ ਪੁਰਖ ਜੀ ਸਰਵ ਸ਼ਕਤੀਮਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਬਹੁਤ ਜ਼ਿਆਦਾ ਕਿਰਪਾ ਕੀਤੀ ਹੈ, ਵੱਡੀਆਂ ਬਖਸ਼ਿਸ਼ਾਂ ਕੀਤੀਆਂ ਨੇ। ਸੰਧਿਆ ਦੇ ਦੀਵਾਨ ਬਖਸ਼ਿਸ਼ ਕਰਕੇ ਨਦਰੋ ਨਦਰ ਨਿਹਾਲ ਕੀਤਾ, ਸ਼ੁਕਰਾਨਾ ਹੈ ਆਪ ਜੀ ਦਾ, ਧੰਨਵਾਦ ਹੈ ਆਪ ਜੀ ਦਾ। ਆਪ ਜੀ ਨੇ ਕੀਰਤਨ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕੀਤੀਆਂ ਨੇ। ਮਹਾਰਾਜ ਜੀ ਕਿਰਪਾ ਕਰੋ, ਰਹਿਮਤ ਕਰਕੇ, ਤਰਸ ਕਰਕੇ ਸਾਡੀ ਝੋਲੀ ਚ ਕੀਰਤਨ ਪਾਵੋ, ਨਿਤਨੇਮ ਪਾਵੋ, ਸਿਮਰਨ ਪਾਵੋ, ਸੇਵਾ ਪਾਵੋ, ਪਾਵੋ ਦਾਨ, ਢੀਠ ਹੋਏ ਮੰਗ। ਪਾਤਸ਼ਾਹ ਜੀ ਕਿਰਪਾ ਕਰੋ, ਸਾਨੂੰ ਬਹਿਣ ਦਾ, ਸਾਨੂੰ ਸੁਣਨ ਦਾ, ਸਾਨੂੰ ਆਪ ਜੀ ਦੇ ਚਰਨਾਂ ਵਿਚ ਆਉਣ ਦਾ। ਆਪ ਜੀ ਨੇ ਕਿਰਪਾ ਕਰਕੇ ਚੱਜ ਬਖਸ਼ਿਸ਼ ਕਰਨਾ ਦਾਤਾ ਜੀ, ਕਿਰਪਾ ਕਰਿਓ ਜੀ, ਤਰਸ ਕਰਿਓ, ਸ਼ੁਕਰਾਨਾ ਹੈ ਆਪ ਜੀ ਦਾ, ਧੰਨਵਾਦ ਹੈ ਆਪ ਸੰਗਤਾਂ ਦਾ, ਧੰਨਵਾਦ ਗੁਰੂ ਕੇ ਵਜ਼ੀਰ ਸਾਹਿਬਾਨਾਂ ਦਾ, ਰਾਗੀ ਸਿੰਘਾਂ ਦਾ, ਪ੍ਰਚਾਰਕਾਂ ਦਾ, ਹੈੱਡ ਗ੍ਰੰਥੀ ਸਾਹਿਬ ਜੀ ਦਾ, ਪ੍ਰਬੰਧਕ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰੂ ਸਾਹਿਬ ਕਿਰਪਾ ਕਰ ਰੱਖਣ, ਇਸੇ ਤਰ੍ਹਾਂ ਚਰਨਾਂ ਦੇ ਨਾਲ ਲਾਈ ਰੱਖਣ। ਜਿਨ੍ਹਾਂ ਸੰਗਤਾਂ ਨੇ ਕੀਰਤਨ ਦਾ ਸਤਿਕਾਰ ਕੀਤਾ, ਮਹਾਰਾਜ ਜੀ ਕਿਰਪਾ ਕਰਕੇ ਉਹਨਾਂ ਦੇ ਖਜ਼ਾਨੇ ਭਰਪੂਰ ਕਰਿਓ, ਕਾਲ ਕੰਡਕ ਦੂਰ ਕਰਿਓ, ਮਿਹਰ ਭਰਿਆ ਹੱਥ ਰੱਖਿਓ, ਆਪ ਜੀ ਦੇ ਚਰਨਾਂ ਦੇ ਨਾਲ ਬਣੇ ਆਵੇ, ਸਭ ਆਪ ਜੀ ਨੇ ਕਾਰਜ ਰਸ ਕਰਨੇ, ਵਿਘਣ ਦਾ ਨਾਸ਼ ਕਰੋ, ਭਜਨ ਦਾ ਪ੍ਰਤਾਪ ਕਰੋ, ਖਾਲਸੇ ਪੰਥ ਨੂੰ ਚੜ੍ਹਦੀਆਂ ਕਲਾ ਚ ਰੱਖੋ। ਜਿਨ੍ਹਾਂ ਨੇ ਅੰਮ੍ਰਿਤ ਪਾਣ ਨਹੀਂ ਕੀਤਾ, ਭਾਈ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਗੁਰੂ ਦੀ ਬਖਸ਼ ਦੇ ਪਾਤਰ ਬਣੀਏ, ਗੁਰੂ ਬਾਜਾਂ ਵਾਲੇ ਦੀ ਖੁਸ਼ੀਆਂ ਲਈਏ ਜੀ। ਆਓ ਸੰਤ ਜਿਨ੍ਹਾਂ ਪੜ੍ਹ ਕੇ ਸਮਾਪਤੀ ਕਰੀਏ ਜੀ।

ਸਾਧਨਾ ਕਰ ਮਨ ਸੇ ਕਹਿਣਾ ਵਿਦਿਆ ਕਰ।

ਸਤਿ ਸ੍ਰੀ ਅਕਾਲ।

Thank you.

Georgia.

Yeah.

Sempre a gente vai ver o campeão.

ਪ੍ਰਸਾਦ ਕਰਾ ਪੰਨ ਮਨ ਆਠ ਪੈ।

ਕਮਲ ਦਾਸ ਮੈਂ ਆਪ ਤੁਸੀਂ ਲਾਇਆ

ਸੰਗ ਨਹੀਂ ਕਰਤਾ ਹਰ ਕਸਮ ਕੇ ਸੰਗ ਨਹੀਂ ਕਰਤਾ ਹਰ ਕਸਮ ਸੰਗ ਯੋਗ

चांगलं जे

Thank you.

ਸਭ ਤੋਂ ਵੱਡਾ

يا الله.

0: ਜਪੈ ਤੂੰ ਨਾਮ
1: ਜੋ ਜਪੈ ਤਿਸ ਕੀ ਗਤ ਹੋਇ।

Okay,

0: ਸਾਰੇ
1: ਕਈ ਗੁਰੂ ਰਾਜ ਕਲ ਸਾਡੇ ਕਈ

ਦੇਖਿਆ ਕਰਿਆ

Thank you.

ਜਿਸ ਪ੍ਰਕਾਰ

Çok güzel canlar.

ಬಿಟ್ಟೆ ಕಾಡ್

ਜਨਮ ਆ